Schwitzt, ja, dann

Right.

Thank you.

आप त्याग सगल चरण लाग मन पवित जाहे पाप नानक बारक न जाने राखन को प्रमाई बापा प्रभाते माला पांजवां चरण कमल सरन टेक ऊच मूच बेअंत ठाकर सर्व उपर तुही एक राम प्राण धार दुख विदार दीन हार बुद्ध वेक नमस्कार रखन हार मन राध प्रभु मेका संत रेन करो मंजन नानक पावे सुख अनेक प्रभाते अष्टपदियां महला पहला विपास कार सतगुर प्रसाद दुबदा बहरी मन बहराया झूठे लालच जन्म गवाया लपट रही पुन बंधन पाया सतगुर राखे नाम दड़ाया ना मन मरे न माया मरे जिन किया सोई जाने शब्द विचार पा सागर तरे राम माया संचरा जे हंकारे माया सातन चले प्यारे माया ममता है भरंगी बिन नावे को सातन संगे ज्यो मन देखे पर मन तैसा जैसे मनसा तैसे दसा जैसा कर्म तैसे लिभलावे सतगुर पूछ सहज करे पावे राग नाद मन दूजे पाए अंतर कपट महा दुख पाए सतगुर पेटे सूझी पाए सच्चे नाम रहे लिभलाए सच्चे शब्द सच कमावे सच्ची वाणी हर गुण गावे निज कर वास अमर पद पावे ता दर सच्चे सुभा पावे गुर सेवा बिन भगत न होए अनेक जतन करे जे कोई ओमे मेरा सब देखोए निर्मल नाम बसे मन सोए इस जग में शब्द करनी है सार बिन शब्दे होर मोह गवार शब्दे नाम रखो अवतार शब्दे गत मत मोख द्वार अवर नाही कर देखन हारो साचा अपन उपारो राम नाम उत्तम गत होए नानक खोज लहे जन कोए प्रभाते माला पहला माया मोहे सगल जग छाया कामन देख कामल पाया सुत कंचन से हित बदाया सब किछे अपना एक राम पराया ऐसा जाप जपो जप माले दुख सुख पर हर भगत निराले राहो गुण निधान तेरा अंतन पाया साच शब्द तुझ मह समाया आवा गौण तुझे आपर चाया सही भगत जन सच तलाया ज्ञान ध्यान नर निर्वाणी बिन सतगुर पेटे कोय न जानी सगल सरोवर ज्योत समाणी आनंद रूप टो करवाणी भगत पाओ भगत गुरमत ही पाए हमें विचों शब्द जलाए तपत राखे ठाकर आए सच्चा नाम मन वसाए बिस्म विनोद रहे परमादे गुरमत मान्या एक लिब लागे देख निवारे जल में आगे सो बुझे होवे बटपागे सतगुर सेवे परम चकाए अंतिम जागे साच लिब लाए एको जाने अवर न कोए सुखदाता सेवे निर्मल होए सेवा सुरत शब्द विचार जप तप संजम हो मैं मारा जीवन मुक्त जा सब शब्द सुनाए सच्ची रह सच्चा सुख पाए सुखदाता दुख में टनहारा अवर न सूजस बीजी कारा तन मन तन हर अगे राख्या नानक कहे महारस चाख्या प्रभाती महला पहला निबली करम पेंग बाटी हिरे चकपूर कुंभ करे बिन सतगुर कुछ तो जी नाही पर में भूला डूब मरे दा भरिया पर परत होवे अंतर के मल कदे ना लहे ना बिना फोटक सब कर्मा ज्यो बाजी कर परम भुले खट कर्म नाम निरंजन सोए तूंगण सागर अवगण मोई राउ माया तंदा तावणी गुरमतकार विकार मूर्खा अपगणाई दा बूझन सके कारा मनसा माया मोहनी मनमुख मोल कुवार मंजन झूठा चंडार का भूखट चार संगार झूठी मन के मत है करनी बाद विवाद झूठे विच करन है खसम न पावै साध बिन आवे होर कमावना पेका आवै साध दुष्टि सवा बिगुचिए बिख बाती जीवन बाद ए परम बुढ़े मरो न कोए सतगुर सेव सदा सुख होए बिन सतगुर मुक्त किने न पाए आवे जाए मरे मर जाए एहो शरीर है त्रै गुण धात इसनु व्यापे सोख संताप सो सेवो जिस माई ना बाप विचों चुके तृष्णार आप जा जा देखा तै तै सोए ये बिन सतगुर पेटे मुक्त ना होए हृदय सच करनी सार हो सच होर सब पखंड पूज कवार
ਦੁਬਦਾ ਚੁੱਕੇ ਤਾਂ ਸ਼ਬਦ ਪਛਾਣ, ਘਰ ਬਾਹਰ ਇੱਕੋ ਕਰ ਜਾਣ। ਇਹ ਮਤ ਸ਼ਬਦ ਹੈ ਸਾਰ, ਵਿੱਚ ਦੁਬਦਾ ਮਾਥੇ ਪਵੇ ਇਸ਼ਾਰਾ। ਕਰਨੀ ਕੀਰਤ ਗੁਰਮਤ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ, ਮਨ ਮਾਰੇ ਜੀਵਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ। ਪ੍ਰਭਾਤੀ ਮਹੱਲਾ ਪਹਿਲਾ, ਦੱਖਣੀ ਗੌਤਮ ਤਪਾ ਹਿਰਿਆ, ਇਸਤਰੀ ਤੇ ਸਦੇਕ ਇੰਦਰ ਲਪਾਇਆ, ਸਹਿ ਸਰੀਰ ਚੈਨ ਪਗ ਹੋਏ ਤਾਂ ਮਨ ਪਛੋ ਤਾਇਆ, ਕੋਈ ਜਾਣ ਭੁੱਲੇ ਭਾਈ, ਸੋ ਭੁੱਲੇ ਜਿਸ ਆਪ ਬੁਲਾਏ, ਬੂਜੇ ਜਿਸੇ ਬਜਾਈ ਰਾਮ। ਤਿੰਨ ਹਰੀ ਚੰਦ ਪ੍ਰਿਤਮੀ ਪਤਰਾਜੇ, ਕਾਗਦ ਕੀਮ ਨ ਪਾਏ, ਔਗਣ ਜਾਣੇ ਤਾਂ ਪੁੰਨ ਕਰੇ, ਕਿਉਂ ਕਿਉਂ ਨੇ ਖਾਸ ਵਿਕਾਏ। ਕਰੋ ਅੰਡਾਈ ਤਾਤੇ ਮਾਗੇ, ਬਾਵਨ ਰੂਪ ਬਾਨੇ, ਕਿਉਂ ਪਿਆਰ ਜਾਏ ਕਿਉਂ ਛੱਡੀਏ, ਜੇ ਵੱਲ ਰੂਪ ਪਛਾਨੇ। ਰਾਜਾ ਜਨਮੇਜਾ ਦੇ ਮਤੀ, ਵਰਜ ਵਿਆਸ ਬੜਾਇਆ, ਤਿੰਨ ਘਰ ਜਗ ਅਟਾਰੇ ਘਾਏ, ਕੀਰਤਨ ਚੱਲੇ ਚਲਾਇਆ, ਗਣਤ ਨ ਗਣੀ ਹੁਕਮ ਪਛਾਣਾ, ਬੋਲੇ ਭਾਏ ਸਭਾਏ, ਜੋ ਕੁਛ ਕਰਤੇ ਤੁਝੇ ਸਲਾਹੇ, ਸਭ ਤੇਰੀ ਵਡਿਆਈ। ਗੁਰਮੁਖ ਹਰਿਪਤ ਲੇਪ ਕਦੇ ਨ ਲਾਗੇ, ਸਦਾ ਰਹੇ ਸਰਨਾਈ, ਮਨਮੁਖ ਮੁਗਧ ਅੱਗੇ ਚੇਤੇ ਨਾਹੀ, ਦੁੱਖ ਲਾਗੇ ਪਛਤਾਈ। ਆਪੇ ਕਰੇ ਕਰਾਏ ਕਰਤਾ, ਜਿਨੇ ਰਚਨਾ ਰਚੀਏ, ਅਭਿਮਾਨ ਨਾ ਜਾਈ ਜੀਓ, ਅਭਿਮਾਨੇ ਪੈ ਪਚੀਏ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪਣ ਭੁੱਲੇ, ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਕੁੱਲੇ। ਪ੍ਰਭਾਤੀ ਮਾਰਦਾ ਪਹਿਲਾ, ਆਖਣਾ ਸੁਣਨਾ ਨਾਮ ਆਧਾਰ, ਧੰਦਾ ਛੁਟਕ ਗਿਆ ਬੇਕਾਰ, ਜੇ ਮਨਮੁਖ ਦੂਜੇ ਪਤ ਖੋਏ, ਬਿਨ ਆਵੇ ਮੈਂ ਅਵਰਨਾ ਕੋਏ, ਸੁਣ ਮਨ ਅੰਧੇ ਮੂਰਖ ਗਵਾਰ, ਆਵਤ ਜਾਤ ਲਾਜ ਨਹੀਂ ਲਾਗੇ, ਬਿਨ ਗੁਰ ਬੁੱਢੇ ਵਾਰੋ ਵਾਰ ਰਾਮ। ਇਸ ਮਨ ਮਾਇਆ ਮੋਹੇ ਬਿਨਾਸ, ਤੁਰ ਹੁਕਮ ਲਿਖਿਆ ਤਾਂ ਕਹੀਏ ਖਾਸ, ਗੁਰਮੁਖ ਬਿਰਲਾ ਚੀਨੇ ਕੋਏ, ਨਾਮ ਬਿਹੂਣਾ ਮੁਕਤ ਨਾ ਹੋਏ, ਭਰਮ ਭਰਮ ਡੋਲੇ ਲੱਖ ਚਰਾਸੇ, ਬਿਨ ਗੁਰ ਬੁੱਝੇ ਜਮਕੀ ਫਾਸੇ, ਇਹ ਮਨੁਆ ਖਿਨ ਖਿਨ ਉਬ ਪਿਆਲ, ਗੁਰਮੁਖ ਝੂਟੇ ਨਾਮ ਸਮਾਲ, ਆਪੇ ਸੱਦੇ ਢਿੱਲ ਨਾ ਹੋਏ, ਸ਼ਬਦ ਮਰੇ ਸਹਿਲਾ ਜੀਵੇ ਸੋਏ, ਬਿਨ ਗੁਰ ਸੋਜੀ ਕਿਸੇ ਨਾ ਹੋਏ, ਆਪੇ ਕਰੇ ਕਰਾਵੇ ਸੋਏ, ਝਗੜ ਚਗਾਵੇ ਹਰ ਗੁਣ ਗਾਵੇ, ਪੂਰਾ ਸਤਿਗੁਰ ਸਹਿਜ ਸਮਾਵੇ, ਇਹ ਮਨ ਢੋਲਤ ਦੋ ਠਹਿਰਾਵੇ, ਸਚ ਕਰਨੀ ਕਰਕਾਰ ਕਮਾਵੇ, ਅੰਤਰ ਜੂਠਾ ਕਿਉਂ ਸੁਝੋਏ, ਸਬਦੀ ਧੋਵੇ ਬਿਰਲਾ ਕੋਏ, ਗੁਰਮੁਖ ਕੋਈ ਸੱਚ ਕਮਾਵੇ, ਆਵਣ ਜਾਣਾ ਠਾਕਰ ਆਵੇ, ਪਾਉ ਖਾਣਾ ਪੀਣਾ ਸੁਖਸਾਰ, ਹਰ ਜਨ ਸੰਗਤ ਪਾਵੇ ਪਾਰ, ਸੱਚ ਬੋਲੇ ਬਿਲਾਵੇ ਪਿਆਰ, ਗੁਰ ਕਾ ਸ਼ਬਦ ਕਰਨੀ ਹੈ ਸਾਰਾ, ਹਰ ਜਸ ਕਰਮ ਧਰਮ ਪਤ ਪੂਜਾ, ਕਾਮ ਕ੍ਰੋਧ ਅਗਨੀ ਮੈਂ ਪੂਜਾ, ਹਰ ਜਸ ਹਰ ਰਸ ਚਾਕਿਆ ਤੋ ਮਨ ਭੀਜਾ, ਪਰਮਤਾ ਨਾਨਕ ਵਰਨਾ ਦੂਜਾ, ਏਕੋ ਰਬ ਰਿਆ ਸਭ ਠਾਈ, ਵਰਨ ਦੀਸੇ ਕਿਸ ਪੂਜ ਚੜਾਈ, ਰਾਓ ਮਨ ਤਨ ਅੱਗੇ ਜੀੜਾ ਤੁਧ ਪਾਸ, ਜਿਉਂ ਭਾਵੇ ਤਿਉਂ ਰੱਖੋ ਅਰਦਾਸ, ਸੱਚ ਜੇ ਬਾਹਰ ਸਨਸਾਈ, ਗੁਰਮਤਿ ਝੂਠ ਪ੍ਰਭ ਸਰਨਾਏ, ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾ ਕੀਏ, ਸਤਿਗੁਰ ਕੇ ਬਸ ਚਾਰ ਪਦਾਰਥ, ਤੀਨ ਸਮਾਏ ਇੱਕ ਕਰ ਤਾਰਥ, ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਦ ਚੀਨ ਪਏ ਪਰਦਾਨਾ, ਮਨ ਤਨ ਸੀਤਲ ਗੁਰਬੁਝ ਬਜਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ, ਕਉ ਨਾਨਕ ਗੁਰਬੁਝ ਬਜਾਈ, ਨਾਮ ਬਿਨਾਂਗਤ ਕਿਨੇ ਨ ਪਾਈ। ਪ੍ਰਭਾਤੀ ਮਾਰਲਾ ਪਹਿਲਾ, ਇੱਕ ਤੁਰ ਬਖਸ ਲਏ ਗੁਰਪੂਰੇ, ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ, ਦੁੱਖ ਵਿਸਰੇ ਪਤ ਪਾਈ, ਝੂਠੀ ਦੁਨਤ ਕੀ ਚਤਰਾਈ, ਬਿਨ ਸਦਭਾਰ ਨ ਲਾਗੇ ਕਾਈ, ਰਾਉ ਮਨਮੁਖ ਕੋ ਦੁੱਖ ਦਰਦ ਵਿਆਪਸ, ਮਨਮੁਖ ਦੁੱਖ ਨ ਜਾਈ, ਸੁਖ ਦੁੱਖ ਦਾਤਾ ਗੁਰਮੁਖ ਜਾਤਾ, ਮੇਰ ਲਏ ਸਰਨਾਈ, ਮਨਮੁਖ ਤੇ ਅਬ ਭਗਤ ਨ ਹੋ ਬਸ, ਹੁਮੇ ਪਚੇ ਦਵਾਨੇ, ਇਹ ਮਨੁਆ ਕਿਨੂ

ਪਰਖ ਖਜਾਨੇ ਪਾਇਆ ਹਾਂ, ਜਾਤ ਭਰਨ ਤੇ ਪਏ ਅਤੀਤਾ, ਮਮਤਾ ਲੋਭ ਚਕਾਇਆ, ਨਾਮ ਰਤੇ ਤੀਰਥ ਸੇ ਨਿਰਮਲ, ਦੁਖ ਉਮੇ ਮੈਲ ਚੁਕਾਇਆ, ਨਾਨਕ ਤਿੰਨ ਕੇ ਚਰਨ ਪਖਾਲੇ, ਜਿਨ੍ਹਾਂ ਗੁਰਮੁਖ ਸਾਚਾ ਪਾਇਆ, ਪ੍ਰਭਾਤੀ ਮਹਲਾ ਤੀਜਾ, ਵਿਭਾਸ ਇਕੰਕਾਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦ ਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਭ ਦੇ ਖੋਜੀਏ, ਹਰ ਨਾਮੋ ਰਿਓ ਸਮਾਲ, ਮਨ ਮੇਰੇ ਸਭ ਦਰਪੇ ਰੰਗ ਰਹੋਏ, ਸੱਚੀ ਭਗਤ ਸੱਚਾ ਹਰ ਮੰਦਰ, ਪ੍ਰਗਟੀ ਸਾਚੀ ਸੋਏ ਰਾਮ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਮਨਮੁਖ ਮੂਲ ਨਾ ਜਾਣੇ, ਮਾਨਸ ਹਰ ਮੰਦਰ ਨਾ ਹੋਏ, ਹਰ ਮੰਦਰ ਆਜੀ ਉਸਾਜਿਆ, ਰੱਖਿਆ ਹੁਕਮ ਸਵਾਰ, ਦੁਰ ਲੇਖ ਲਿਖਿਆ ਸੁਭਾਵਨਾ, ਕੋਈ ਨ ਮੇਟਣ ਹਾਰਾ, ਸ਼ਬਦ ਚੀਨ ਸੁਖ ਪਾਇਆ, ਸਾਚੇ ਨਾਏ ਪਿਆਰ, ਹਰ ਮੰਦਰ ਸਭ ਦੇ ਸੋਨਾ, ਕੰਚਨ ਖੋਟਾ ਪਾਰ, ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਘੋਰ ਅੰਧਾਰ, ਦੂਜਾ ਪਾਉ ਕਰ ਪੂਜਦੇ, ਮਨਮੁਖ ਅੰਧ ਗਵਾਰ, ਜਿੱਥੇ ਲੇਖਾ ਮੰਗੀਏ, ਤਿੱਥੇ ਜੇ ਜਾਤ ਨਾ ਜਾਏ, ਸੱਚ ਰਤੇ ਸੇ ਉਭਰੇ, ਦੁਖੀਏ ਦੂਜੇ ਪਾਏ, ਹਰ ਮੰਦਰ ਮੈਂ ਨਾਮ

ਹਸਤ ਵਿਸਾਰਾ ਕਰ ਸਨਾਨ ਤਨ ਚੱਕਰ ਬਣਾਏ ਅੰਤਰ ਕੇ ਮਲ ਕਵੇ ਨਾ ਜਾਏ ਇਹ ਸੰਜਮ ਰਵ ਕੇ ਨਹੀਂ ਨ ਪਾਇਆ ਭਗਉਤੀ ਮੁੰਦਰਾ ਮਨ ਮੋਹ ਮਾਇਆ ਰਹਾਉ ਪਾਪ ਕਰੇ ਪੰਚਾਂ ਕੇ ਬਸਰੇ ਤੀਤ ਨਾਏ ਕਹੇ ਸਭ ਉਤਰੇ ਬਹਰ ਕਮਾਵੇ ਹੋਏ ਨਿਸੰਕ ਜਮ ਪ੍ਰਭਾਦ ਕਰੇ ਖਰੇ ਕਲੰਕਾ ਕੁੰਗਰ ਬਾਜ ਬਜਾਵੇ ਤਾਲਾ ਅੰਤਰ ਕਪਟ ਵਿਰੇ ਬੇਤਾਲਾ ਬਰਮੀ ਮਾਰੀ ਸਪਨ ਮੂਆ ਪ੍ਰਭ ਸਭ ਕਿਛ ਜਾਣੇ ਜਿਨ ਤੂੰ ਕਿਆ ਪੁਆਰਾ ਤਾਪ ਗੇਰੀ ਤੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਚੋਟ ਪਰਦੇਸ ਸੇ ਧਾਇਆ ਪੰਚ ਚੰਡਾਰ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗੇ ਤ੍ਰਿਪਤਾ ਬੰਤੇ ਚੁੱਕਾ ਬਿੰਤਾ ਛੋਟ ਬਦ ਨਦਰ ਪਰ ਨਾਰੀ ਬਿਸ ਨ ਪਾਈਏ ਮਹਾਂ

ਲਵਖੰਡ ਸੁਭਸੁਦਾ ਵਸਦਾ ਪਰਮ ਮੂਸਨ ਪ੍ਰੇਮ ਭਰਮ ਕੈ ਗੁਣ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਧੇ ਬਾਧੇ ਕਮਲ ਮੈਂ ਪਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹਿਤ ਹਰ ਗਰਵ ਮੂਸਨ ਨਿਮਖ ਪ੍ਰੇਮ ਪਰ ਭਾਰ ਭਾਰ ਦਿਓ ਸਰਬਾ ਮੂਸਨ ਮਰਮ ਨ ਜਾਨਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨ ਭੇਦਿਓ ਉਰਜਿਓ ਮਿਥ ਬਿਆਰਾ ਗਬ ਦਬ ਜਬ ਜਾਰੀਏ ਬਿਸਰਤ ਪ੍ਰੇਮ ਬਿਆਲ ਮੂਸਨ ਤਬ ਹੀ ਮੂਸੀਏ ਬਿਸਰਤ ਪੁਰਖ ਦਿਆਲਾ ਜਾਂ ਕੋ ਪ੍ਰੇਮ ਸੁਭਾਉ ਹੈ ਚਰਨ ਚਿਤਵਤ ਮਨ ਮਾਏ ਨਾਨਕ ਬਿਦਹੀ ਪ੍ਰਮ ਕੇ ਅੰਨ ਕਥੋਂ ਜਾਏ ਲੱਖ ਘਾਟੀ ਉੱਚੋ ਕਣੋ ਚੰਚਲ ਚੀਤ ਬਿਆਲ ਨੀਚ ਕੀਚ ਨਿਮਿਰਤ ਕਣੀ ਕਰਨੀ ਕਮਲ ਜਮਾਲਾ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਿਰਮ ਸਿਉ ਖੰਡ ਖੰਡ ਕਰ ਹਾਰਾ ਮਗਨ ਪਿਓ ਪ੍ਰੈ ਪ੍ਰੇਮ ਸਿਉ ਸੂਦਨ ਸਿਮਰਤ ਅੰਗ ਪ੍ਰਗਟ ਪਿਓ ਸਭ ਲੋ ਮਹਿ ਨਾਨਕ ਅਦਮ ਪਤੰਗਾ ਸਲੋਕ ਭਗਤ ਕਬੀਰ ਜੀਓ ਕੇ ਇਕ ਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨ ਹਾਰ ਕਬੀਰ ਡਗਮ ਕਿਆ ਕਰੇ ਕਾਂ ਡਲਾਵੇ ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਕਬੀਰ ਕੰਜਨ ਕੇ

ਕਬੀਰ ਘਰ ਬਣਾ ਕੇ ਜੀਏ, ਰੰਕਨ ਹਸੀਏ ਕੋਏ, ਅਜੂ ਸੁਣਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਕਬੀਰ ਘਰ ਬਣਾ ਕੇ ਜੀਏ, ਦੇਹੀ ਦੇਖ ਸੁਰੰਗ, ਆਜ ਕਾਲਸ ਤਜ ਜਾਓਗੇ ਜਿਉ ਕਾਂਚਰੇ ਪੇ ਅੰਗ। ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟਾ, ਫਿਰ ਪਾਛੇ ਪਛਤਾਓਗੇ ਪ੍ਰਾਨ ਜਾਏਗੇ ਛੂਟਾ।

ਮੂਕ ਨੇ ਨਾ ਛੁੱਟਸੇ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨਾ ਛੋਡੀਏ ਜੋ ਅਤਕਾਰ ਉਹ ਹੋਏ ਪੋਖਰ ਪੋਖਰ ਢੂੰਡ ਤੇ

ਜਗਤ ਕੀ ਬੁਰੀ ਮਾਏ, ਉਹ ਨਿਤ ਜੁਰੇ ਉਹ ਨਿਤ ਸੁਣੇ ਹਰ ਨਾਮ ਜਸ, ਉਹ ਪਾਪ ਸਾਹਨ ਜਾਏ। ਕਬੀਰ ਹਰਨਾ ਦੁਬਲਾ ਇਹ ਹਰਿਆਲਾ ਤਾਲ, ਲੱਖ ਹੀਰੀ ਇੱਕ ਜਿਉਂ ਕੀਤੇ ਕੀਤਾ ਵੰਜੋਂ ਕਾਲਾ। ਕਬੀਰ ਗੰਗਾ ਤਰਜੋ ਕਰ ਕਰੇ, ਪੀਵੇ ਨਿਰਮਲ ਨੀਰਾ, ਬਿਨ ਹਰ ਭਗਤ ਨ ਮੁਕਤ ਹੋਏ ਇਉਂ ਕਹੇ ਰਮੇ ਕਬੀਰਾ। ਕਬੀਰ

ਕਬੀਰ ਗਾਗਰ ਜਲ ਭਰੀ ਆਜ ਕਾਲ ਜਹਿ ਫੂਟ ਗੁਰ ਜੋ ਨ ਚੇਤੇ ਆਪਣੋ ਅਧ ਮਾਜ ਲੀਜੇਂਗੇ ਲੂਟ ਕਬੀਰ ਕੁਕਰ ਰਾਮ ਕੋ ਮੋਤੀ ਮੀਰੋ ਨਾਉ ਗਲੇ ਹਮਾਰੀ ਜੇਵਰੀ ਜੈ ਖਿੱਚੇ ਤੈ ਜਾਓ।

0: ਤਰੋ ਸੋਏ ਮੁਰ ਮੁਰ ਜਾਏ
1: ਦਾਸ ਬਰਾਨੀ ਰੱਖਤੇ।

ਵਾ ਕਾਹੂ ਕੋ ਨਹੀਂ, ਵੱਡਾ ਦੇਸ਼ ਵੱਡ ਰਾਜ। ਕਬੀਰ ਦਾਵੈ ਦਾਜੈ ਹੂਤ ਹੈ, ਨਿਰਦਾਵੈ ਰਹਿ ਨਿਸ਼ੰਕ, ਜੂ ਜਨ ਨਿਰਦਾਵੈ ਰਹਿ ਸੋ ਗਣੈਂਦਰ ਸੋ ਰੰਗ। ਕਬੀਰ ਪਾਲ ਸਮੂਹ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੀ ਤੈਂ ਪਾਇਓ ਤੂੰ ਪਰ ਪਰ ਪੀਓ ਕਬੀਰ। ਕਬੀਰ ਪਰ ਭਾਤੇ ਤਾਰੇ, ਖਿਸੈ ਤਿਉਂ ਖਿਸੈ ਸਰੀਰੇ, ਦੋ ਅੱਖਰ ਨਾ ਖਿਸੈ ਸੋ ਗਹਿ ਰਹਿਓ ਕਬੀਰ। ਕਬੀਰ ਕੋਠੀ ਕਾਠ ਕੀ ਦੈ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਮੂਹੇ ਮੂਰਖ ਉਭਰੇ ਭਾਗ। ਕਬੀਰ ਸੰਸਾ ਦੂਰ ਕਰ ਕਾਗ ਦੇ ਵਿਹਾਏ, ਬਾਵਨ ਅੱਖਰ ਸੋਧ ਕੈ ਹਰ ਚਰਣੀ ਚਿਤ ਲਾਏ। ਕਬੀਰ ਸੰਤ ਨ ਛਾਡੈ ਸੰਤੈ, ਜੋ ਕੋਟਕ ਮਿਲਿਆ ਸੰਤ, ਮਲਿਆ ਗੁਰ ਭੰਗਮ ਬੀਡਿਓ ਤਾਂ ਸੀਤਲ ਤਾਨਤ ਜੰਤ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਿੰਜਵਾਲਾ ਜਗ ਜਾ ਰਿਹਾ ਸੋ ਜਨ ਕਿਉ ਦੁਖ ਸਮਾਨ। ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਈ, ਕਹਿ ਜਾਣੈ ਆਪਨ ਧਨੀ, ਕਹਿ ਦਾਸ ਦਿਵਾਨੀ ਹੋਏ। ਕਬੀਰ ਭਲੀ ਭਈ ਜੋ ਪਉ, ਪਰਿਆ ਦਿਸਾ ਗਈ ਸਭ ਭੂਲ, ਓਰਾ ਗਰ ਪਾਨੀ ਭਇਆ, ਜਾਏ ਮਿਲਿਓ ਢਲ ਕੂਲ। ਕਬੀਰਾ ਧੂਰ ਸਕੇਲ ਕਹਿ ਪੁਰੀਆ ਬਾਂਧੀ ਦੇ, ਦਿਵ ਚਾਰ ਕੋ ਪੇਖ ਨੰਤ ਖੇ ਕੀ ਖੇ, ਕਬੀਰ ਸੂਰ ਚਾਂਦ ਕਹਿ ਉਦੈ ਪਈ ਸਭ ਦੇ, ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਪਈ ਸਭ ਖੀ। ਜੈ ਅਨ ਪਉ ਤੈ ਪੈ ਨਹੀਂ, ਜੈ ਪਉ ਤੈ ਹਰ ਨਾਹੀ, ਕਹਿਓ ਕਬੀਰ ਵਿਚਾਰ ਕਹਿ ਸੰਤ ਸੁਨੋ ਮਨ ਮਾਏ। ਕਬੀਰ ਜਿਨੋ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ, ਹਮਹੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰਿਆ ਔਰ, ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੌਰ। ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਕਬੀਰ ਮੁੱਲਾ ਮਨਾਰੇ ਕਿਆ ਚੜ ਹੈ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਗ ਦੇ ਦਿਲ ਹੀ ਪੀਤਰ ਜੋਏ। ਸਿੱਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੁਦਾਏ। ਕਬੀਰ ਅੱਲਾ ਕੀ ਕਰ ਬੰਦਗੀ ਜੇ ਸਿਮਰ ਦੁੱਖ ਜਾਏ, ਦਿਲ ਮੈਂ ਸਾਈ ਪ੍ਰਗਟੈ ਬਜੈ ਬਲੰਤੀਆ ਜਨਾਏ। ਦਿਲ ਮੈਂ ਸਾਈ ਪ੍ਰਗਟੈ ਬੁਜੈ ਬਲੰਤੀ ਨਾਏ, ਕਬੀਰ ਜੋਰੀ ਕੀਏ ਜ਼ੁਲਮ ਹੈ ਕਹਿਤਾ ਨਾਉ ਹਲਾ, ਦਫ਼ਤਰ ਲੇਖਾ ਮਾਂਗੀ ਐ ਤਬ ਹੋਏ ਗੋ ਕੌਣ ਹਵਾਲ। ਕਬੀਰ ਖੂਬ ਖਾਣਾ ਖੀਚਰੀ ਜਾ ਮੈਂ ਅੰਮ੍ਰਿਤ ਲੋਨ, ਹੀਰਾ ਰੋਟੀ ਕਾਰਣੇ ਗਲਾ ਕਟਾਵੈ ਕੌਣ। ਕਬੀਰ ਗੁਰ ਲਾਗਾ ਤਬ ਜਾਨੀ ਐ, ਮਿਟੈ ਮੋਹ ਤਨ ਤਾਪ, ਹਰਕ ਸੋਗ ਦਾਜੈ ਨਹੀਂ ਤਬ ਹਰ ਆਪੈ ਆਪ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾ ਮੈਂ ਇੱਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤ ਕਹਾਰ, ਕਬੀਰ ਰਾਮੈ ਰਾਮ ਕਉ ਕਹਿ ਬੇਮਾਹੀ ਬਿਬੇਕ, ਏਕ ਅਨੇਕ ਮਿਲ ਗਿਆ ਏਕ ਸਮਾਨਾ, ਏ ਕਬੀਰ ਜਾ ਕਰ ਸਾਧਨਾ ਸੀ ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਨ ਮਾਏ। ਕਬੀਰ ਗੂੰਗਾ ਹੂਆ ਬਾਬਰਾ, ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਵਹਿਆ ਮਾਰਿਆ ਸਤਿਗੁਰਬਾਨ, ਕਬੀਰ ਸਤਿਗੁਰ ਸੂਰ ਮੈਂ ਬਾਹਿਆ ਬਾਨ, ਜੋ ਏਕ ਲਾਗ ਥੀ ਭੁਹਿੰਗਰ ਪਰਿਆ ਪਰਾ ਕਰੇ ਜੇ ਸ਼ੇਕ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਭਰ ਗਈ ਭੂਮਿਕਾਰੂ, ਬਿਨ ਸੰਗ ਤਿਉ ਮਾਨਈ ਹੋਏ ਗਈ ਪਾਠਸ਼ਾਰ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਣਖ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਕਬੀਰ ਹਜ ਕਾਬੇ ਹਉ ਜਾਏ, ਥਾਗੈ ਮਿਲਿਆ ਖੁਦਾਏ, ਸਾਈ ਮੁਝ ਸੁਨ ਲਰ ਭਰਿਆ ਉਤ ਜਕਿਨ ਫੁਰਮਾਈ ਗਾਏ। ਕਬੀਰ ਹਜ ਕਾਬੇ ਹੋਏ ਹੋਏ ਗਿਆ, ਕੀਤੀ ਵਾਰ ਕਬੀਰ ਸਾਈ ਮੰਜ ਮੈਂ ਕਿਆ ਖਤਾ, ਮੁਖੋ ਨਾ ਬੋਲੈ ਪੀਰ। ਕਬੀਰ ਜੀ ਜੋ ਮਾਰੈ ਜੋਰ ਕਾਰੂ, ਕਹਤੇ ਹੈ ਜੋ ਹਾਲਾ ਲੂ, ਦਫ਼ਤਰ ਦੇ ਜਬ ਕਾਢ ਹੈ ਹੋਏਗਾ ਕੌਣ ਹਵਾਲ। ਕਬੀਰ ਜੋਰ ਕੀਆ ਸੋ ਜੁਲ ਮਹਲੇ ਜਵਾਬ ਖੁਦਾਏ, ਦਫ਼ਤਰ ਲੇਖਾ ਨੀਕ ਸਹਿ ਮਾਰ ਮੋਹ ਮੋਹਿ ਖਾਏ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ, ਉਹ ਸਾਚੇ ਦੀ ਬਾਨ ਮੈਂ ਪੱਲਾ ਨਾ ਪਕੜੈ ਕੋਈ। ਕਬੀਰ ਧਰਤੀ ਅਰੇ ਆਕਾਸ਼ ਮੈਂ ਦੋਏ ਤੂੰ ਬਰੀ ਅਬਾਦ, ਖੜ ਦਰਸ਼ਨ ਸੰਸੇ ਪਰਿਆਰ ਚੌਰਾਸੀ, ਸਹਿਦ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰਖਾ ਮਿਟ ਗਿਆ, ਜਦ ਦੇਖੋ ਤਤ ਤੂੰ।
अभीर बकार चतबते झूठे करते आस मनोरथ कोय ना पूर्यो चल ऊठ निराश कबीर हर का सिमरन जो करे सो सुखी आ संसार हित तुत कतह न डोलै जिस राखे सृजनहार कबीर कहानी पीड़ते सतगुर लिए छडाए परा पूर्वली भावनी प्रगट हुई आए कबीर टाल टोल दिन गया ब्याज बढ़ंतो जाए नार भजो ना खत फट्यो काल पहुंचो आए महला पंजवा कबीर कुकर फूकना करंग पिछे उठताए करमी सतगुर पाया जिन हूं लिया छडाए महला पंजवा कबीर धरती साध की तस्कर बैसै गाए धरती पार ना ब्यापै उन को लाहू लाए महला पंजवा रिवील चावल कारण तुको मोली लाए संग कुसंगी बैसते तपूचै धर्म राय नामा माया मोहया कह तलोचन मीत काहे शि पौछाए लय राम न लाभ उचीत नामा कह तलोचना मुक्ति राम संभाल हाथ पर कर हाथ पाऊं कर काम सब चीत निरंजन नाल महला पंजवा कबीरा हमरा को नहीं हम किसू के नाही जेनो का रचन रचाया तसी माहे समाए कबीर की चढ़ाटा गिर परया किशु ना आयो हाथ पीसत पीस चाबे आओ सोई निबह आओ सास कबीर मन जाने सब बात जान थी औगुण करे काहे की कुशलात हा दीप कुएं पर कबीर लागी प्रीत सुजान स्यों भर जा लोग जान तास्यो टूटी क्यों बने जाके जी प्राण कबीर गोठे मंडप हेत कर काहे मरु सवार कारज साढ़े तीन हाथ खणीता पौने चार कबीर जो मैं चित्तव ना कर क्या मेरे चित्तवे होए अपना चितवे आओ हर कर जो मेरे चेतना होए महला तीजा चिंता पे आप कराए सी चिंत पे आपे दे नानक सोसा लाही है जी सबना सार करे महला पंजवा कबीर राम न चेतो फिरया लाल चमाए पाप करंता मर गया औद पुनी खनमाए कबीर काया काची कार भी केवल काची ता तू सावत रखे ता राम भज नाही ता बिंटी बाट कबीर केसो को किए ना सोये आसार रात दिवस के कुकने कबहू के सुने पुकार कबीर काया कजली बन पया मन कुंचर में मन अंकस ज्ञान रतन है खेवट बिरलाओ संत कबीर राम रतन मुकोथरी पार के आगे खोला कोई आई मिले गोगा की ले गो महंगे मोल कबीर राम नाम जान्यो नहीं पालियो कटक कुटाम्ब धंदे ही में मर गयो बाहर पही ना बम्ब कबीर राखी केरे मट के पल पल गई बिहाए मन जंजाल न छोड़े जम दिया दमामा आए कबीर तरवर रूपी राम है फल रूपी बैराग छाया रूपी साध है जंत जया बाद विवाद कबीर ऐसा बीज बोए मार मास फलंत शीतल छाया गहल फाल पंखी खेल करंत कबीर दाता तरवर दया फलोपकारी जीवंत पंखी चले दिशा बरी बिरखा सुफल फलंत कबीर साधु संग परापति लिख्या होए ललाट मुक्त पदार्थ पाई है ठाक नाव कट खाट कबीर घड़ी आदि करी आदि हूं ते आद भगतन सेती गोष्ठे जो कीने सो लाभ कबीर भांग माछरी सुरा पान जो जो प्राणी खाए कबीर तीर्थ वर्त नेम किए ते सबर सातल जाए नीचे लोहन कर रहो ले साजन कट माहे सब रस खेलो पीसो किसी लिखावो नाए आठ जाम चौसठ करी तो नरखत रह जियो नीचे लोहन क्यों करो सब कट देखो पियो सुन सकी पी मैं जियो बस है जी मैं बस है के पियो जियो पियो बूझो नहीं घट मैं जियो के पियो कबीर बामन गुरु है जगत का भगतन का गुरु नाही अर्जुर्ज कह पाचमुआ चारो बेदो माए हर है खांड रेत में बिखरी हाथी चुनी ना जाए कह कबीर गुर पड़ी बुझाए कीटी हुए कह खाए कबीर जो तो साध पे रम की शीश काट कर गोए खेलत खेलत हाल कर जो किछ होए सो होए कबीर जो तो साध पे रम की पाके सेती खेल काची सरसों पील कह ना खल पई ना तेल कबीर ढूंढत डोल अंध गात अरजींत ना ही संत कह नामा क्यों पाई है बिन भगतो भगवंत
ਹਰ ਸੋ ਹੀਰਾ ਛਾਡ ਕੈ ਕਰਹਿ ਆਨ ਕੀ ਆਸ, ਤੀ ਨਰ ਦੋਜਕ ਜਾਹੇਗੀ ਸਤ ਪਾਖੈ ਰਵਿਦਾਸ। ਕਬੀਰ ਜੋ ਗੁਰੂ ਕਰੈ ਤਾਂ ਧਰਮ ਕਰਨਾ ਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਕ ਵਡੋ ਅਭਾਗ। ਸਲੋਕ ਸ਼ੇਖ ਪ੍ਰੀਤ ਕੇ ਕੋ ਅੰਕਾਰ ਸਤਿਗੁਰੂ ਪ੍ਰਸਾਦ। ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਈ, ਮਲਕ ਜੀ ਕੰਨੀ ਸੁਣੀ ਦਾ ਮੂੰਹ ਦੇਖਾ ਲਿਆਏ, ਜਿੰਦ ਨਿਮਾਣੀ ਕੱਢੀ ਆ ਹੱਡਾਂ ਕੂਕੜਕਾਏ। ਸਾਹੇ ਲਿਖੇ ਨਾ ਚੱਲਣੀ ਜਿੰਦੂ ਖੂ ਸਮਝਾਏ, ਚਿੰਦ ਬਹੁਤੀ ਮਰਨ ਵਾਰ ਲੈ ਜਾਸੀ ਪਰਨਾਇ, ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੈ ਤਾਏ। ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਫਰੀਦਾ ਕਿੜੀ ਪਵੰਦਈ ਖੜਾ ਨਾਪ ਮੁਹਾਏ। ਫਰੀਦਾ ਦਰ ਦਰ ਵੇਸੀ ਗਾ ਖੜੀ ਚੱਲਾਂ ਦੁਨੀਆਂ ਭੱਤ, ਬਾਨੋ ਠਾਈ ਪੋਟਲੀ ਕਿੱਥੇ ਵਈਆਂ ਕੱਤ, ਕਿਜ ਨਾ ਬੁਝੈ ਕਿਜ ਨਾ ਸੁਝੈ ਦੁਨੀਆਂ ਗੁਜੀ ਪਾਏ। ਸਾਈਂ ਮੇਰੇ ਚੰਗਾ ਕੀਤਾ ਨਾਹੀਂ ਤਾਂ ਆਂਪੀ ਦੱਜਾਂ ਆਹੇ।

ਕਿੱਡੀ ਪਾਈ ਗੰਢ, ਤੈਂਜੇ ਵੜਮੈ ਨਾਹੀਂ ਕੋ, ਸਭ ਜਗ ਡਿੱਠਾ ਹੰਡ। ਰਿਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੜੇ ਗਰੀਬਾਨ ਮੈਂ ਸ਼ਰਣੀਵਾਂ, ਕਰ ਦੇ ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ ਆਪਣੜੈ, ਕਰ ਜਾਈਐ ਪੈਰ ਤਨਾ ਦੇ ਚੁੰਮ। ਫਰੀਦਾ ਜਾਂ ਤਉ ਖੱਟਣ ਵੇਲਤਾ, ਤੂੰ ਰੱਤਾ ਦੁਨੀ ਸਿਉ ਮਰਗ ਸਵਾਈ, ਨੀਹੇ ਜਾਂ ਭਰਿਆ ਤਾਂ ਲੱਦਿਆ, ਦੇਖ ਬਰੀਦਾ ਜੋ ਥੀਆ, ਦਾੜੀ ਹੋਈ ਫੂਰ ਅੱਗੋ ਨੇੜਾ ਆਇਆ, ਪਿੱਛਾ ਰਹਿਆ ਦੂਰ। ਦੇਖ ਬਰੀਦਾ ਜੇ ਥੀਆ, ਸ਼ੱਕਰ ਹੋਈ ਵੈਸ, ਸਾਈਂ ਬਾਜੋਂ ਆਪਣੇ ਵੇਦਨ ਕਹੀਐ ਕੇਸ। ਫਰੀਦਾ ਅੱਖੀ ਦੇਖ ਪਤੀਨੀਆਂ, ਸੁਣ ਸੁਣ ਰੀਣੇ ਕੰਨ, ਸ਼ਾਕ ਪਕੰਦੀ ਆਈ ਔਰ ਕਰੀਂਦੀ ਵੰਨ। ਰਿਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਕਰ ਸਾਈਂ ਸੌਂ ਪਰ ਹੜੀ ਰੰਗ ਨਵੇਲਾ ਹੋਏ। ਮਹੱਲਾ ਤੀਜਾ।

ਡੈਠੋ, ਖੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠੋ। ਰੀਦਾ ਕੂਕੇਂਦਿਆਂ ਚਾਂਗੇਂਦਿਆਂ ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸਿਕਤ ਫੇਰੈ ਚਿੱਤ। ਰੀਦਾ ਥਿਓ ਪਵਾਹੀ ਦੱਬ, ਜੇ ਸਾਈਂ ਲੋੜੈ ਸਭ, ਇੱਕ ਛਿੱਜੈ ਬਿਆਲ ਤਾੜੀਐ ਤਾਂ ਸਾਈਂ ਦੈ ਦਰਵਾੜੀਐ। ਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਈ, ਜੀਵਨਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਰੀਦਾ ਜਾਂ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨਿਹੋ, ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮਿਹੋ। ਰੀਦਾ ਜੰਗਲ ਜੰਗਲ ਕਿਆ ਪਵਹੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ। ਫਰੀਦਾ ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵੇ ਓਮ, ਅੱਜ ਫਰੀਦੈ ਕੂੰਜੜਾ ਸੈ ਕੋ ਹਾਥੀ ਓਮ। ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ, ਤਿਗਤ ਨਾ ਦਾ ਜੀਵ ਆਜ ਨਾ ਵਿਡਾਣੀ ਆਸ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਵਾਇੜਿਆ, ਹੀੜਾ ਜਲ ਮਜੀਠ ਜਿਉਂ ਉੱਪਰ ਅੰਗਾਰਾ। ਰੀਦਾ ਲੋੜੈ ਦਾਖ ਬਿਜੋਰੀਆਂ ਕੱਕਰ ਬੀਜੈ ਜੱਟ, ਹੰਡੈ ਉਨ ਕਤਾਈ ਦਾ ਪੈਦਾ ਲੋੜੈ ਪੱਟ। ਰੀਦਾ ਗਲੀ ਚਿੱਕੜ ਦੂਰ ਖਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ ਰਾਂ ਤਾਂ ਟੁੱਟੈ ਨੇ। ਭੇਜੋ ਸਿਜੋ ਕੰਬਲੀ ਅੱਲੈ ਵਰਸੈ ਮੇਹੋ, ਜਾਏ ਮਿਲਾ ਤਨ ਸੱਜਣਾ ਤੁੱਟੋ।

ਦੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਖਣੇ ਸਹਿਣਗੇ ਦੁੱਖ ਰੁੱਖੀ ਸੁਖੀ ਖਾਏ ਕਹਿ ਠੰਡਾ ਪਾਣੀ ਪੀਓ ਰੀਦਾ ਦੇਖ ਬਰਾਈ ਚੋਪੜੀ ਨਾ ਦਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ ਪੁੱਛੋ ਹੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਰ ਸਾਹੁਰੈ ਟੋਈ ਨਾ ਲਹਿ ਪਈਏ ਨਾ ਹੀ ਥਾਉ ਫਿਰ ਵਾਤੜੀ ਨਾ ਪੁੱਛਈ ਤਨ ਸੁਹਾਗਣ ਡਾਉ ਸਾਹੁਰੈ ਪਈਏ ਕੰਤ ਕੀ ਕੰਤ ਅਗਮ ਥਾਹੂ ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੁਬੇੜੀ ਹਿੰਗਦੀ ਗਈ ਕਤੂਰੀ ਗੰਧ

ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉਂ ਤੈਨ ਤਨ ਰਤ ਨਾ ਹੋਏ। ਮਹੱਲਾ ਤੀਜਾ, ਇਹ ਤਨ ਸਭੂ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਸ਼ਹਿ ਰਤੇ ਆਪਣੀ ਤੈਤ ਤਨ, ਲੋਭ ਰਤ ਨਾ ਹੋਏ। ਪੈ ਪੈ ਆਏ ਤਨ ਖੀਨ ਹੋਏ, ਲੋਭ ਰਤ ਵਿੱਚੋਂ ਜਾਏ। ਜਿਉਂ ਬੈਸੰਤਰ ਧਾਤ ਸੁੱਧ ਹੋਏ, ਤਿਉਂ ਹਰਕਾ ਪੋ ਦੁਰਮਤ ਮਹਿਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵੱਥ ਛੱਪੜ ਢੂੰਡੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਫਰੀਦਾ ਨੰਡੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾ। ਤਨ ਕੋ ਕਹਿੰਦੀ ਗੋਰ ਮੈਂ, ਤੈਸ਼ੇ ਨਾ ਮਿਲੀ ਆਸ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗੈਲੇ ਬਾਵਲੇ, ਮਾਣ ਕਿਆ ਰਲੀਆਂ।

ਫਰੀਦਾ ਕੋਠੇ ਮੰਡ ਮਾੜੀਆਂ ਏਤ ਨਾ ਲਾਏ ਚਿਤ ਮਿੱਟੀ ਪਈ ਅਤੋਲ ਵੀ ਕੋਏ ਨਾ ਹੋਸ਼ੀ ਮਿੱਤ ਫਰੀਦਾ ਮੰਡ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ।

ਪੀਵੈ ਉੱਡਣ ਸੰਧੀ ਡੰਜ। ਹੰਸ ਉੱਡਰ ਕੋ ਦਰਹਿ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋ ਦਰਾ ਖਾਏ। ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲੇ ਕਲ। ਫਰੀਦਾ ਇੱਟ ਸਿਰਾਣਾ ਪੁਏ ਸਾਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ। ਫਰੀਦਾ ਪੰਨੀ ਕੜੀ ਸਵਨਵੀ, ਟੂਟੀ ਨਾਗਰ ਲੱਜ, ਅਜਰਾਇਲ ਫਰੇਸਤਾ ਕਹਿ ਕਰ ਨਾਠੀ ਅੱਜ। ਫਰੀਦਾ ਪੰਨੀ ਕੜੀ ਸਵਨਵੀ, ਟੂਟੀ ਨਾਗਰ ਲੱਜ, ਜੋ ਸੱਜਣ ਪੁਏ ਪਾਰਥੇ ਸਿੱਖੋਂ ਆਵੈ ਅੱਜ। ਫਰੀਦਾ ਵੇ ਨਿਵਾਜਾ ਕੁੱਤਿਆ ਏ ਨਾ ਫਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਏ, ਕੁੰਨੀ ਹੇਠ ਜਲਾਈਏ ਬਾਲਣ ਸੰਧੈ ਥਾਏ।

ਰਾਖੀ ਨਹੀਂ ਬਹਾਨ ਜੋ ਜੋ ਵੰਜਣ ਡੀਹੜਾ ਸੂ ਉਮਰ ਹੱਥ ਪਵਨ ਪ੍ਰੀਦਾ ਤਨ ਸੁੱਕਾ ਪਿੰਜਨ ਥੀਆ ਤਲੀਆਂ ਖੂੰਡੈ ਕਾਗਜ ਸੁਰਬਨ ਬੋੜੇ ਦੇਖ ਬੰਦੇ ਕੇ ਪਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸੂ ਏ ਦੁਇ ਨੈ ਨਾ ਮਤ ਛੂਹ ਪਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਵਸੈ ਤਾਂ ਉੱਡਰ ਜਾਈ ਜਿਤ ਪਿੰਜਰੈ ਮੇਰਾ ਸ਼ਹੁ ਵਸੈ ਮਾਸ ਨਾ ਤਿਦੂ ਖਾਇ ਫਰੀਦਾ ਗੋਰਨ ਮਾਣੀ ਸਾਡ ਕਰੀ ਨਿਕਰਿਆ ਕਰਿਆਊ ਸਰਪਰ ਮੈਂ ਥਿਆ ਬਣਾ ਮਰਨੂ ਨਾ ਡਰਿਆਹੂ ਇੰਨੀ ਲੋਇਨੀ ਦੇਖਦਿਆਂ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਕੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੇ ਭਾਂਡੇ ਰੱਖੀਏ ਖਿਚਰ ਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾਂ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਆਖੀ ਸਿੱਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏ ਵੈ ਦਿਸੈ ਜੋ ਦਰੀਆ ਵੈ ਢਾਗ ਗਏ ਦੋ ਜਗ ਤਪਿਆ ਸੁਣੀਐ ਹੂਲ ਪਵੈ ਕਾਹਾ ਇੱਕ ਨਾਨੂ ਸਭ ਸੋ ਜੀ ਆ ਇੱਕ ਫਿਰ ਦੇਵੇ ਪਰਵਾ ਅਮਲ ਜੇ ਕੀ ਧਿਆਨ ਦੁਨੀ ਵਿੱਚ ਸਿਧਰ ਗਏ ਉਗਾ ਫਰੀਦਾ ਦਰੀਆ ਵੈ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇ ਦੇ ਹੰਜ ਨੂੰ ਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤਰੈ ਮਨ ਦੇ ਹੋਰੀ ਚੱਲੇ ਪਾਣੀਆਂ ਨਾ ਆਇਓ ਬੰਦਾ ਦੁਨੀ ਵਿੱਚ ਵੱਤ ਸੋਣੀ ਬਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨਦ ਨਾ ਪਿਆਰਿਆਂ ਪਾਈਆਂ ਗੈ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦਾ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਡਰ ਗਿਆ ਏ ਕੰਮ ਫਰੀਦਾ ਹੋਂ ਬਲਿਹਾਰੀ ਤਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫਿਰੀ ਬਣ ਕੰਬਿਆ ਪਤ ਝੜੇ ਝੜ ਪਾਏ ਚਾਰੇ ਕੁੰਡਾਂ ਟੁੰਡੀਆਂ ਰਹਿਣ ਕਿਥਾਉ ਨਾਹੀ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪੈਰੇ ਉਜਨੀ ਵੇਸੀ ਸੌ ਮਿਲੈ ਸਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪੈਰੇ ਨਾਨ ਕਰੀ ਬੈਠਿਆ ਸੌ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋ ਬਣਿਆ ਗਾਹਾ ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਵੀ ਹਾਹੂ ਫਰੀਦਾ ਉਤਨਾ ਮੁਖ ਡਰਾਵਣੇ ਜਿਨਾ ਵਿਸਾਰੇ ਉਣ ਨਾਉ ਐਥੇ ਦੁੱਖ ਘਨੇਰੇ ਆ ਗਏ ਠਾਉਰ ਨਾ ਉਠਾਉ ਫਰੀਦਾ ਪਿਛਲ ਰਾਤ ਨਾ ਜਾਗੇ ਓਹੀ ਜੀਵ ਨੜੋ ਮੋਇਓ ਹੇ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੋਹਤਾਜ ਅਲੈ ਸੇਤੀ ਰਤਿਆ ਹੋ ਸੱਚਾ ਵਾਉ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁੱਖ ਕਕਾਰੂ ਦਿਲ ਤੇ ਲਾਹੇ ਵਿਕਾਰ ਅਲੈ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜੀਉ ਨਾ ਵੱਜਦਾ ਜਸੱਲੋ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰੱਤਾ ਇਸ ਦੁਨੀ ਸਿਉਂ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਫਰੀਦਾ ਪਹਿਲੈ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਾਗਨ ਲਹਾਨ ਸੇ ਸਾਈ ਕੰਨੋ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ

ਜਿਨ੍ਹਾਂ ਨਾ ਸੁਹਾਗ ਨੀ ਤਿਨਾ ਚਾਕ ਨਾ ਹੋਰ ਸਬਰ ਮਨ ਕਮਾਣ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏ ਵੈ ਜਾਲੇਨ ਹੋਨ ਜੀ ਖੁਦਾਈ ਦੈ ਪੇਤ ਨਾ ਕਿਸੈ ਦੇਨ ਸਬਰ ਇਹੋ ਸੁਭਾਉ ਜੇ ਤੂੰ ਬੰਦਾ ਦੜ ਕਰਹਿ ਵਾਥੀ ਵੈ ਦਰਿਆਉ ਟੁੱਟਣਾ ਥੀ ਵੈ ਬਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤ ਇਕਨ ਕਿਨੈ ਚਾਲੀਏ ਦਰ ਵੇ ਸਾਵੀ ਰੀਤ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਰਜੁਨਾ ਜੇ ਮੂੰਹ ਪਿਰੀ ਮਿਲੰਨ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲੂ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੋਂ ਢੂੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਦਰੰਦਿਆਂ ਬੱਗਾਂ ਆਇਆ ਚਾਊ ਡੁੱਬ ਮੋਏ ਬਗ ਬੱਪੜੀ ਸਿਰ ਤਲੇ ਉੱਪਰ ਪਾਉ ਮੈਂ ਜਾਣਿਆ ਵੱਡ ਹੰਸੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਪੀੜੀ ਆਂਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜਿਤ ਸੁਭਾਵੈ ਨਾਨਕਾ ਕਾਗੋ ਹੰਸ ਕਰੀ ਸਰਵਰ ਪੰਖੀ ਹਿਕੜੂ ਵਾਹੀ ਵਾਲ ਪਚਾਸ ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਵਣ ਸੁ ਅੱਖਰ ਕਵਣ ਗੁਣ ਕਵਣ ਸੁਮਣੀਆਂ ਮੰਤ ਕਵਣ ਸੁਵੇ ਸੋਹੋ ਕਰੀ ਜਿਤ ਵਸਿਆ ਵੈ ਕੰਤ ਨਿਵਣ ਸੁ ਅੱਖਰ ਕਵਣ ਗੁਣ ਜਿਹਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਨਕ ਸਭ ਮੂਲ ਵੇ ਸਭ ਨਾਮ ਨ ਮਾਣਕ ਠਾਹਣ ਮੂਲ ਮਚਾਂ ਗਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਵਈਏ ਸ੍ਰੀ ਮੁੱਖ ਬਾਕ ਮਹੱਲਾ ਪੰਜਵਾਂ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪ ਦੇਖੀਏ ਜਗਤ ਜਾਣੈ ਕੌਣ ਤੇਰੀ ਗਾਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਾਤਾ ਬਿਨਾਸੀ ਅਬਗਾਤਾ ਪੇ ਆਪ ਉਤ ਪਤ ਏਕੈ ਤੂੰ ਹੀ ਕਾਰਨ ਨਾਹੀ ਤੁਮ ਪਤ ਹਰਿਆਂਤ ਨਾਹੀ ਪਾਰਾ ਬਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਾ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਮ ਸਰੇਕ ਜੀ ਕਿਆ ਬਖਾਨੈ ਹਾਂ ਕੇ ਬਾਲ ਬਾਲ ਬਾਲ ਬਾਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਸ ਸਰ ਤੁਲ ਭੰਡਾਰ ਪਰ ਪਰੈ ਹੀ ਤੇ ਪਰੈ ਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰ ਨਾ ਦੂਸਰੋ ਤਰੁ ਉਪਤ ਪਰ ਲੋ ਇਕੈ ਨਿਮਕ ਤੋ ਕਰਾ ਨਾਹੀ ਸਮ ਸਰੋ ਜਿਆਰੋ ਨਿਰਮਰ ਕੋਟ ਪ੍ਰਾਪ ਜਾਏ ਨਾਮ ਲੀ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰੇਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਭਵਨ ਧਾਰੇ ਤੇ ਕੀਏ ਵਿਸਤਾਰੇ ਪਉ ਲਿਉ ਸ਼ਰਭ ਮੈਂ ਆਪ ਹੈ ਨਿਰਾਰੇ ਹਰ ਗੁਣ ਨਾ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਾਖ ਮੁਰਾਰੇ ਆਪ ਹੀ ਧਾਰਨ ਧਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁੱਖ ਨਾਮ ਸਾਰੇ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸਮ ਸਰੇਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਰ ਨਿਧਾਨ ਕੀਮਤ ਨਾ ਗਿਆਨ ਧਿਆਨ ਮੂਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨ ਮਾਨ ਤਨ ਤੇਰੋ ਪ੍ਰਾਨ ਏਕੈ ਸੁਹ ਜਹਾਨ ਕਵਨ ਉਪਮਾ ਦੇਉ ਵੱਡੇ ਤੇ ਵਡਾਨ ਜਾਨੈ ਕੌਣ ਤੇਰੋ ਭਿਓ ਲਾਖੋ ਪਾਰ ਦਿਓ ਅਕਾਲ ਕਲਾਇ ਪ੍ਰਭ ਸਰਬ ਕੋ ਧਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰੇਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਛਲ ਪੂਰਨ ਅਬਿਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੈ ਬੇਅੰਤ ਅੰਤਕ ਤਿਲਣੀ ਪਾਸੀ ਜਾ ਕੋ ਹੋਹੇ ਕਿਰਪਾਲ ਸੋ ਜਨ ਪ੍ਰਭਤ ਮੈਂ ਮਿਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਨ ਪਰਸਿਓ ਸੇ ਜਨਮ ਮਰਨ ਦੋ ਥੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਾਣੀਐ ਦੂਸਰਿਆਂ ਨਾਵਰ ਪੁਰਖ ਬਹੁ ਰਤਨ ਸੁਣੀ ਅੰਮ੍ਰਿਤ ਹਰਿ ਕੋ ਨਾਮ ਲੈ ਤਨ ਸਭ ਸੁਖ ਪਾਇ ਜੇ ਰਸਨ ਚਾਖਿਓ ਜੇ ਤੇ ਜਨ ਤ੍ਰਿਪਤ ਗਾਇ ਜੇ ਠਾਕੁਰ ਸੋ ਪ੍ਰਸੰਨ ਪਇਓ ਸਤਸੰਗ ਤੇ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਨ ਸਭ ਕੁਲ ਕੀਓ ਉਧਾਰ ਸਤ ਸਭਾ ਦੀ ਬਾਣ ਸਾਚਿਓ ਸੱਚੇ ਪੈ ਧਰਿਓ ਸੱਚੇ ਤਖ਼ਤ ਨਿਵਾਸ ਸੱਚ ਤਪਾਵਿਸ਼ ਕਰਿਓ ਸੱਚ ਸਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੈ ਮੁੱਲੋ
ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਇ, ਹਰਿ ਗੁਰ ਨਾਨਕ ਜਨ ਪਰਛੋ ਤੇ ਬਾਵੜ ਪਰਜੂਨ ਨਾਏ, ਕਵਨ ਜੋ ਪਾਉਣ ਗਿਆਨ ਧਿਆਨ ਕਵਨ ਬਿਦੋਸ ਤਤ ਕਰੀਐ, ਸਤ ਸਾਧਕ ਤੇ ਤੀਸ ਕੋਰ ਤਰਕੀਮ ਨਾ ਪਰੀਐ, ਬ੍ਰਹਮਾਦਿਕ ਸ਼ੰਕਾ ਸ਼ੇਖ ਗੁਣ ਅੰਤ ਨਾ ਪਾਇ, ਅਗੋ ਗਯੋ ਨਹੀਂ ਜਾਏ ਪੂਰ ਸਰਬ ਰਹੂ ਸਮਾਇ, ਜੇ ਕਾਠੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤ, ਹਰਿ ਗੁਰ ਨਾਨਕ ਜਨ ਪਰਛੋ ਤੇ ਤਤ ਸਦਾ ਮੁਕਤੇ, ਪ੍ਰਭ ਦਾਤਾ ਉਦਾ ਤਾਰ ਪ੍ਰਿਉ ਜਾਚਕ ਇੱਕ ਸ਼ਰਣਾ, ਮਿਲੈ ਦਾਨ ਸੰਤ ਰੇਨ ਜਿਹ ਲਗ ਪਉ ਜਲ ਤਰਨਾ, ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦੇਵ ਦਰਸ਼ਨ ਮੰਚਾਉ ਭਗਤੇ ਉਮਨ ਠਹਿਰਾਵੈ, ਬਲਿਉ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਰ ਗੁਰਪਾਰ, ਬ੍ਰਹਮ ਸਵਈਏ ਸ੍ਰੀ ਮੁੱਖ ਬਾਕ ਮਹਲਾ ਪੰਜ, ਵਾਹਿਗੁਰੂ ਅੰਕਾਰ ਸਤਿਗੁਰ ਪ੍ਰਸਾਦ, ਕਾਚੀ ਦੇ ਮੋਹਨ ਬਾਂਧੀ ਸਾਠ ਕਠੋਰ ਕੁਚੀ ਲੁਕੋ ਗਿਆਨੀ, ਤਾਵਤ ਭ੍ਰਮਤ ਰਹਿਣ ਨੀ ਪਾਵਤ ਪਾਰ, ਬ੍ਰਹਮ ਕੀ ਗਾਤ ਨਹੀਂ ਜਾਣੀ, ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ, ਪਰ ਤਨ ਪਰ ਅਪਵਾਦ ਨਾਰ ਨਿੰਦਾ, ਜੈ ਜੀ ਮਿੱਠੀ ਜੀ ਮਾਹੇ ਤਾਨੀ, ਬਲਵਾਨ ਸ਼ਬ ਕਰ ਤੋ ਪਾਵਾ ਬੇਕ ਸੁਨ ਪ੍ਰਭ ਅੰਤਰ ਜਾਮੀ, ਸੀਲ ਧਰਮ ਦਇਆ ਸੁਚਨਾ ਸੁਤਵਾਯੋ ਸ਼ਰਨ ਜੀ ਕੇ ਦਾਨੀ, ਕਾਰਨ ਕਰਨ ਸਮਰਾਥ ਸ੍ਰੀ ਤਰ ਰਾਖ ਲਿਓ ਨਾਨਕ, ਸੁਆਮੀ ਕੀਰਤ ਕਰਨ ਸ਼ਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ, ਹਰ ਤਾਰਨ ਤਰਨ ਸਮਰਥ ਸਭੈ ਬਿਦ ਕੁਲੈ ਸਮੂਹ ਧਾਰਨ, ਸੋਚ ਚੇਤ ਚੇ ਜਾਨ ਸਤ ਸੰਗਤ ਭਰਮ ਅੰਧੇਰ ਮੋਹਿ ਕਤ ਤਉ, ਮੂਰਤ ਘਰੀ ਚਸਾ ਪਲ ਸਿਮਰਨ, ਉ ਰਾਮ ਨਾਮ ਰਸਨਾਉ ਸੰਗ ਲਉ, ਚੋਕਾ ਜਲਪ ਸੁਖ ਬੰਧਨ ਕੋਟ ਜਨਮ ਕਹਾਂ ਦੁੱਖ ਪਾਉ, ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ, ਰੰਚਕ ਰੇਰ ਕੇਤਨ ਨਿਰਮਦੁਰ ਲਭ ਦੇ ਸੁਵਾਰ, ਥਰੀ ਖਾਨ ਪਾਨ ਸੋਂਦੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰਬੰਧ ਅਭੂਜਨ ਕੀ ਸਭ ਸੂਝ ਪਰੀ, ਬਰਦ ਮਾਨ ਹੋਵ ਦਿਨ ਪ੍ਰਾਤ ਨਿਤੁ ਆਵਤ ਨਿਕਟ ਬਖੰਮ ਜਰੀ, ਰੀ ਗੁਣਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏ ਕਰੀ, ਕਰ ਗੈ ਲਿਓ ਕਿਰਪਾਲ ਕਿਰਪਾ ਨਿਦ ਨਾਨਕਾਟ ਭ੍ਰਹਮ ਭਰੀ, ਰੇ ਮਨ ਮੂਸ ਬਿਲਾ ਮੈਂ ਗਰਬਤ, ਕਰਤਬ ਕਰਤ ਮਹਾਂ ਮੁਗਨਾ, ਸੰਪਤ ਦੋਲ ਚੋਰ ਸੰਗ ਝੂਲਤ, ਮਾਇਆ ਮਗਨ ਭ੍ਰਮਤ ਭੁਗਨਾ, ਸੁਤਬੰਤਾ ਸਾਜਨ ਸੁਖਬੰਤਤਾ, ਸਿਉ ਮੋਹ ਬਡਿਓ ਸੁਖਨਾ, ਬੋਯੋ ਬੀਜ ਅਹਮ ਅੰਕਰ, ਬੀਤਤ ਔਦ ਕਰਤ ਅਗੁਨਾ, ਮ੍ਰਿਤ ਮੰਜਾਰ ਪਸਾਖ ਪਸਾਰ, ਮੁਕ ਨਿਰਖਤ ਪੁੰਜਤ ਭੁਗਤ ਭੁਖ ਭੁਖਨਾ, ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ, ਦੇਹ ਨਾ ਗਿਹ ਨਾ ਨਿਹ ਨਾ ਨੀਤਾ, ਮਾਇਆ ਮਤ ਕਹਾਂ ਲਉ ਗਾਰੂ, ਚਤਰਨ ਸ਼ਤਰਨ ਪਤਰਨ ਚੌਰਨ ਚਾਵਰੂ, ਬਹਿਤੀ ਜਾਤ ਰਜੈ ਨਾ ਵਿਚਾਰੂ, ਰਾਤ ਨਾ ਸੁਭ ਨਾ ਗਜ ਸਿੰਘਾਸਨ, ਸ਼ਨ ਮੈਂ ਤਿਆਗਤ ਨਾਗ ਸੁਧਾਰ ਹੋ, ਸੂਰ ਨਾ ਵੀਰ ਨਾ ਮੀਰ ਨਾ ਖਾਨ ਮਉ, ਸੰਗ ਨਾ ਕਉ ਦ੍ਰਿਸ਼ਟ ਨਿਹਾਰ ਹੋ, ਕੋਟ ਨਾ ਓਟ ਨਾ ਕੋਸ ਨਾ ਛੋਟਾ, ਕਰਤ ਬਿਕਾਰ ਦਉ ਕਰ ਝਾਰੂ, ਮਿੱਤਰ ਨ ਪੁੱਤਰ ਕਲੱਤਰ ਸਾਜਨ ਸਾਖ, ਉਲਟ ਜਾਤ ਬਿਰ ਕੀ ਸ਼ਾਰ ਹੋ, ਦੀਨ ਦਿਆਲ ਪੁਰਖ ਪ੍ਰਭ ਪੂਰਨ, ਸ਼ਿਨ ਸ਼ਿਨ ਸਿਮਰ ਵਗਮ ਅਪਾਰੂ, ਸ਼੍ਰੀ ਪਤਨਾ ਸ਼ਰਨ ਨਾਨਕ ਜਾਨੂ, ਹੇ ਭਗਵੰਤ ਕਿਰਪਾ ਕਰਤਾਰੂ, ਪ੍ਰਾਣ ਮਾਨ ਦਾਨ ਮਗ ਜੋ ਹਨ ਹੀਤੀ, ਚੀਤ ਚੀਤ ਦੇ ਲੇ ਲੇ ਪਾਰੀ, ਸਾਜਨ ਸੈਨ ਵੀ ਸਤ ਭਾਈ, ਤਾਂ ਤੇਰੇ ਰੱਖੀ ਨਿਰਾਰੀ,

ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਨਾਇਆ ਪੇਤ ਹੋਏ ਸੇ ਜਿਨਾ ਜਿਨੀ ਹਰਤਿਆਇਆ ਪੇਤ ਹੋਏ ਗੁਰਮੁਖ ਜਿਨੀ ਤਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਓ ਪਿੱਤ ਸੰਗਤ ਸਵਾਈਆ

ਖਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ।

ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਬਦ ਸੁਨਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿ

ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ।

ਹੈ ਗੁਰਮੁਖ ਕਿਸੈ ਬਜਾਏ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਵਾਪ ਕਰੇ ਸੋ ਹੋਵੈ ਇੱਕ ਸਿਉ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਹਿਤ ਪੁੰਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤੇ ਗੁਣ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।

ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੀ ਵਰਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨ ਉਦਨ ਮੈਂ ਤੈ

ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੇ ਪਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ।

ਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹੈ

ਪਾਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁਰ ਨ ਤ੍ਰਿਸ਼ਨਾ ਲਾਗੈ ਆਏ ਇਹ ਹਰਸ ਕਰਮੀ ਪਾਈਐ ਸਤ

ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ

ਇਹ ਵੇ ਸੰਸਾਰ ਤੁਮ ਦੇਖਦੀ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰਿ ਕਹਿ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਨਿਤ ਅੰਦ ਸੇ ਸਤਿਗੁਰ ਮਿਲਿਆ।

ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਵਿਘਨ ਕਉ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਏ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੇ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜੇ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਧਾਏ ਸਭ ਥਾਈ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਾਹ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਸ ਹਿਸ ਦਿੱਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਉਚਾਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਓ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੂੰ ਸਤਿਗੁਰ ਸੇ ਪਾਸ਼ੇ ਪਰਸੋਂ ਰੋਜ ਤੋਂ ਸਮੂਹ ਸਾਧ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ ਕੇ ਨਦਰੇ ਨਦਰ ਨਿਹਾਲ ਕਰ ਰਹੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਦੁਆਰਾ ਸਮੂਹ ਸਿੰਘ ਸਭਾ ਡਰਬੀ ਦੀ ਸਮੂਹ ਸਾਧ ਸੰਗਤ ਵੱਲੋਂ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਪ੍ਰਬੰਧਕ ਕਮੇਟੀ ਤਰਫੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਓ ਆਪ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਪਰਸੋਂ ਰੋਜ ਤੋਂ ਆਪ ਜੀ ਦੇ ਚਰਨਾਂ ਦਾ ਟੇਕ ਉਲਟ ਆਸਰਾ ਲੈ ਕੇ ਧਰੁਆਈ ਬਣ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਨਿਰਵਿਘਨਤਾ ਸਾਹਿਤ ਭੋਗ ਪਾਏ ਗਏ ਸਤਿਗੁਰ ਸ੍ਰੀ ਪਾਤਸ਼ਾਹ ਜੀ ਬਾਣੀ ਪੜ੍ਹਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਸੁਸ ਸੇਵਾ ਲੈਣੀ ਗੁਣ ਔਗੁਣਾ ਵਿਚਾਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਮ ਪ੍ਰੇਮ ਬਖਸ਼ਣਾ ਹਰਮਦਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਅੱਗੋ ਵਾਸਤੇ ਵੀ ਇਸੇ ਤਰ੍ਹਾਂ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਸਾਧ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਉੱਦਮ ਉਪਰਾਲੇ ਬਖਸ਼ਿਸ਼ਾਂ ਰਹਿਮਤਾਂ ਕਰਨੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਖਾਲਸਾ ਪੰਥ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣਾ ਆਪਸੀ ਪ੍ਰੇਮ ਪਿਆਰ ਏਕਤਾ ਇਤਫਾਕ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਪ੍ਰਸ਼ਾਦ ਸਾਧ ਸੰਗਤ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਐਸ ਵੇਲੇ ਆਪ ਆਪਣੇ ਮੁਖਾਰਬਿਆਂ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਜਿਹੜੇ ਨੇ ਉਹ ਸਰਵਣ ਕੀਤੇ ਨੇ। ਸੰਗਤਾਂ ਨੂੰ ਬੇਨਤੀ ਹੈ, ਪਿਛਲੇ ਦਿਨੀ ਸ਼ਰਧਾਲੂ ਪਰਿਵਾਰ ਵੱਲੋਂ ਸਤਿਗੁਰੂ ਪਾਤਸ਼ਾਹ ਚਰਨ ਪਰਸਦਿਆਂ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕਰਵਾਏ ਗਏ ਸਨ, ਉਹਨਾਂ ਦੇ ਅੱਜ ਭੋਗ ਜਿਹੜੇ ਨੇ ਦੂਸਰਾ ਹਾਲ ਨਾਲ ਦੋ ਨੰਬਰ ਹਾਲ ਜਿਹੜਾ ਉਹਦੇ ਵਿੱਚ ਸ਼ੁਰੂ ਹੋਣ ਲੱਗੇ ਨੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਐਤਵਾਰ ਦਾ ਦੀਵਾਨ ਵੀ ਉੱਧਰ ਸਜਦਾ, ਆਪਾਂ ਦੀਵਾਨ ਜਿਹੜਾ ਉੱਧਰ ਸਜਾਉਣਾ। ਉੱਥੇ ਸਹਿਜ ਪਾਠ ਦੇ ਭੋਗ ਜਿਹੜੇ ਨੇ ਉਹ ਸ਼ੁਰੂ ਹੋਣ ਲੱਗੇ ਨੇ। ਪਰਿਵਾਰ ਨੂੰ ਬੇਨਤੀ ਹੈ, ਸੰਗਤਾਂ ਨੂੰ ਬੇਨਤੀ ਹੈ, ਇੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਦੂਸਰੇ ਦੋ ਨੰਬਰ ਹਾਲ ਵਿੱਚ ਜਾਣ ਦੀ ਕਿਰਪਾਲਤਾ ਕਰਨੀ ਜੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇੱਥੇ ਸਮਾਪਤੀ ਹੈ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਭਾਵ ਸੇਵਕ ਪਰਿਵਾਰ ਦੇ ਹਿਰਦੇ ਵਿਖੇ ਵਸਾਉਣਾ, ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਬਰਤ ਕਰਨਾ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੇ, ਹਰ ਮੈਦਾਨ ਫਤਿਹ ਬਖਸ਼ਣੀ। ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਹੇ ਨਾ ਗਏ ਨੇ। ਆਪ ਅੰਗੀਕਾਰ ਕਰੋ, ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ 21 ਪੌਂਡ ਦਰਸ਼ਨ ਭੇਟ ਮਾਜਰ, ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਸ੍ਰੀ ਸਾਹਿਬ ਪਾੜ ਦੀ ਪੇਟਾ 300 ਪੌਂਡ, ਦੇਗ ਲੰਗਰਾਂ ਵਾਸਤੇ 101 ਪੌਂਡ, ਬਿਲਡਿੰਗ ਫੰਡ ਵਾਸਤੇ 51 ਪੌਂਡ, ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ, ਆਪਣੇ ਚਰਨਾਂ ਕਮਲਾਂ ਦੇ ਪ੍ਰੇਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਸਤਿਗੁਰ ਸੇ ਪਾਸ਼ੇ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸ ਲੈ ਕੇ ਸ੍ਰੀ ਸਾਹਿਬ ਪਾਠ ਪ੍ਰਾਰੰਭ ਕਰਾਏ ਸਨ, ਸਤਿਗੁਰ ਸੇ ਪਾਸ਼ਾ ਜੇ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸੁਮਣ ਭਾਵਨਾ ਸੰਪੂਰਨ ਕਰਨੀਆਂ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਮੁਸ਼ਕਲਾਂ ਹੱਲ ਕਰਨੀਆਂ। ਸਤਿਗੁਰ ਸੇ ਪਾਤਸ਼ਾਹ ਜੀ ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀਆਂ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ। ਸਤਿਗੁਰ ਸੇ ਪਾਤਸ਼ਾਹ ਕਿਰਤ ਕਮਾਈ ਚ ਵਾਧੇ ਬਖਸ਼ਣੇ, ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਉਣੇ ਪ੍ਰਸ਼ਾਦ ਸਾਧ ਸੰਗਤ ਤੇ ਜੋ ਸਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕ੍ਰਿਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਹਫ਼ਤਾਵਾਰੀ ਦੁਆਂਸ ਜਾਣ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਮਿਲਿਆ ਆਪ ਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਈਆ ਕਾਲ ਕੇ ਤਵੇ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੇ, ਜੋ ਪ੍ਰਭ ਕੋ ਮਿਲ ਬੂਚਾ ਹੈ, ਖੋਜ ਰਾਜ ਕਰੇਗਾ ਖਾਲਸਾ ਅਕੇਰ। ਖੁਆਰ ਹੋਏ ਸਾ ਮਿਲਾਂਗੇ ਬਚੇ, ਖੁਆਰ ਹੋਏ ਸਾ ਮਿਲਾਂਗੇ ਬਚੇ। ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਲਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਜਿਨ੍ਹਾਂ ਦਸੰਦਣਿਆ ਦੁਰਮਤ ਵੰਗ ਮਿੱਤਰ ਸਾਡੜੇ ਸੇਈ ਹੋ ਟੁੱਟੀਂਦੀ ਜੱਗ ਸਵਾਇਆ ਜਨ ਨਾਨਕ ਬਿਰਲੇ ਕੇਈ ਪੈਂਡੇ ਸਿਮਰਨ ਹਵ ਕਿਸ਼ਲਾ ਦਮ ਬਿਖਮ ਨ ਡਿਠਮ ਕੋਈ ਜਿਸ ਪਤ ਰੱਖੇ ਸੱਚਾ ਸਾਬੂ ਨਾਨਕ।

पदे एक ओंकार सतनाम कर्ता पुरुष निरपो निर्वैर

सुन मेरी कामणी पार उतारा हो दयाल तेरे नाम तरा सत कुरबाने जाओ

ਸੁਧਵਾਜ ਪਿਆਰੇ ਕੇਵਰਾ ਸਾਬੜਿਆਈ ਦੇ ਜਿਤ ਨਾਮ ਤੇਰੇ ਲਾਗਰਾ।

अवर ना जाचो कोए, नानकता का दास है बेंद।

0: ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਦੀ ਸਾਜੀ ਧੰਨਵਾਜੀ ਗੁਰੂ ਗੁਰੂ ਸਾਹਿਬ ਸੰਗਤ ਜੀ, ਆਪ ਵਡਭਾਗੇ ਹੋ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਆਪ ਜੀ ਨੂੰ ਹਾਜ਼ਰ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਾਣਯੋਗ ਸੇਵਕ ਪਰਿਵਾਰ ਨੇ ਸਹਿਜ ਪਾਠ ਪ੍ਰੰਭ ਕਰਾਏ ਸਨ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ ਹੋਈ ਹੈ। ਨਿਰਮਿੰਗਤਾ ਸਹਿਤ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ। ਪਰਿਵਾਰ ਦੀਆਂ ਮਨ ਦੀਆਂ ਸ਼ੁਭਕਾਮਨਾਵਾਂ। ਭਾਈ ਸਾਹਿਬ ਜੀ ਨੇ ਅਰਦਾਸ ਕੀਤੀ ਹੈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੰਪੂਰਨ ਕਰਨ, ਦਰੋਂ ਘਰੋਂ ਗੁਰਸਿੱਖੀ ਦਾਤ ਨਾਮਦਾਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਪ ਜੀ ਜਿਹਨਾਂ ਸੰਗਤਾਂ ਨੇ ਆਪਣੀ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਅਰਦਾਸਾਂ ਕਰਾਈਆਂ ਹਨ, ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਗੁਰਪ੍ਰੀਤ ਕੌਰ ਜੀ ਚੜ੍ਹਦੀ ਕਲਾ ਵਾਸਤੇ 2.5 ਪਾਉਂਡ ਹਾਜ਼ਰ ਕਰਦੇ ਹਨ। ਗੁਰਚਰਨ ਸਿੰਘ ਜੀ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਕੁਲਦੀਪ ਸਿੰਘ ਜੀ ਟਾਂਕ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਬੀਬੀ ਹਰਜੋਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਕਰਮਜੀਤ ਸਿੰਘ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਬ੍ਰਹਮਜੋਤ ਕੌਰ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਕਰਮ ਸਿੰਘ ਜੀ ਅੜਕ ਜਨਮਦਿਨ ਦੀਆਂ ਖੁਸ਼ੀਆਂ ਦਾ 10 ਪਾਉਂਡ ਹਾਜ਼ਰ ਕਰਦੇ ਹਨ। ਮਹਿੰਦਰ ਸਿੰਘ ਸੋ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਬੀਬੀ ਨਸੀਬ ਕੌਰ ਜੀ ਪਰਿਵਾਰ ਦੀ ਚੜ੍ਹਦੀ ਕਲਾ ਗੁਰਪੁਰਬ ਦੀਆਂ ਖੁਸ਼ੀਆਂ ਦਾ 30 ਪਾਉਂਡ ਹਾਜ਼ਰ ਕਰਦੇ ਹਨ। ਨਾਗਰਾ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ 20 ਪਾਉਂਡ ਹਾਜ਼ਰ ਹੋਏ ਹਨ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਮਰਿਤ ਸਿੰਘ ਪਾਤਸ਼ਾਹ ਜੀ ਕਿਰਪਾ ਕਰਨੀ, ਜਿਨ੍ਹਾਂ ਨੇ ਅਰਦਾਸਾਂ ਕਰਾਈਆਂ, ਉਹਨਾਂ ਦੀਆਂ ਮਨ ਦੀਆਂ ਸ਼ੁਭਕਾਮਨਾਵਾਂ ਦਰੋਂ ਕਰੋ। ਗੁਰਸਿੱਖੀ ਦੀ ਦਾਤ ਮਨ ਦੀਆਂ ਸ਼ੁਭਕਾਮਨਾਵਾਂ ਗੁਰਮਤ ਅਨੁਸਾਰ ਸਪੂਰਨ ਕਰ ਦੇਣੀਆਂ ਜੀ, ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ। ਦਰੋਂ ਕਰਵਾਈਆਂ ਸੰਗਤਾਂ ਨੂੰ ਨਾਮਦਾਨ ਭਰੋਸਾ ਦਾਨ ਗੁਰਸਿੱਖੀ ਦਾਰ ਬਖਸ਼ ਕੇ ਨਿਹਾਲ ਕਰਨ ਨਾਲ ਸਭਨਾਂ ਦੀ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਜੀ। ਅਗਲਾ ਪ੍ਰੋਗਰਾਮ ਆਪ ਜੀ ਭਾਈ ਸਾਹਿਬ ਰਜਿੰਦਰ ਸਿੰਘ ਜੀ ਪਰਿਵਾਰ ਪਾਸੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਦੀ ਪਾਰ ਪਰ ਬਖਸ਼ਿਸ਼ ਵੀ ਹੈਗੀ ਆ, ਸਤਿ ਨੇ ਆਪਾਂ ਸਾਰਿਆਂ ਨੂੰ ਉਦਮ ਬਖਸ਼ਿਆ ਐਤਵਾਰ ਦੀਵਾਨਾਂ 'ਚ ਹਾਜ਼ਰੀ ਭਰਨ ਦਾ। ਖੰਡ ਪਾਠ ਸੰਗਤ ਵੱਲੋਂ ਤੁਸੀਂ ਰਲ ਮਿਲ ਕੇ ਆਰੰਭ ਕੀਤੇ ਸੀਗੇ 5 ਪਾਤਸ਼ਾਹ ਸ਼ਹੀਦੀ ਗੁਰਪੁਰਬ ਦੇ ਸੰਬੰਧ ਦੇ ਵਿੱਚ। 16 ਤਰੀਕ ਨੂੰ ਸੀਗਾ ਵੱਡੀ ਪੱਧਰ 'ਤੇ ਡੇਰਾ ਸਾਹਿਬ ਉੱਥੇ ਮਨਾਇਆ ਜਾਂਦਾ ਹੈਗਾ ਸ਼ਹੀਦੀ ਇਹਨਾਂ ਦੀ। ਲਾਹੌਰ ਡੇਰਾ ਸਾਹਿਬ ਹੋਈ ਸੀ, ਤੁਸੀਂ ਵੀ ਕਈ ਵਾਰੀ ਗਏ ਹੋਣੇ ਆ, ਮੈਂ ਵੀ ਕਈ ਵਾਰੀ ਗਿਆ, ਮੈਂ ਰਿਹਾ ਵੀ ਉੱਥੇ ਕਾਫੀ ਚਿਰ ਵੀ। ਅਤੇ ਇੱਕ ਵਾਰੀ ਜੋ ਨੀਂਹ ਪੱਥਰ ਰੱਖਣਾ ਸੀ ਸ਼ਹੀਦ ਸਿੰਘ ਨੇ ਗੁਰਦੁਆਰੇ ਦਾ, ਉਦੋਂ ਆਪਾਂ ਪਹਿਲੀ ਵਾਰੀ ਲਾਹੌਰ ਦੇ ਵਿੱਚ 83 ਸਾਲਾਂ ਬਾਅਦ ਨਗਰ ਕੀਰਤਨ ਕੱਢਿਆ ਸੀ। ਇੱਥੋਂ ਨਗਰ ਕੀਰਤਨ ਸੰਗਤਾਂ ਲੈ ਕੇ ਫਿਰ ਆਪਾਂ ਸ਼ਹੀਦ ਸਿੰਘ ਨੇ ਗੁਰਦੁਆਰੇ ਇੱਥੇ ਆਪਣੇ ਮਾਤਾਵਾਂ ਨੂੰ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ। ਅਤੇ ਉਦੋਂ ਵੀ ਆਪਣੇ ਸਾਡੇ ਲਈ ਸਾਰਿਆਂ ਲਈ ਮਾਣ ਦੀ ਗੱਲ ਆ, ਘੋੜਿਆਂ ਦੇ ਉੱਤੇ 5 ਸਿੰਘ ਗਏ ਸੀਗੇ ਅਤੇ ਮੈਂ ਵੀ ਘੱਟ ਚੜ੍ਹਿਆ ਘੋੜੇ 'ਤੇ। ਮੈਨੂੰ ਵੀ ਉਹਨਾਂ ਨੇ ਕਹਿੰਦੇ ਨਹੀਂ ਤੁਹਾਨੂੰ ਬਹਿਣਾ ਹੀ ਪੈਣਾ ਜੀ, ਘੋੜਿਆਂ 'ਤੇ ਜਾਣਾ ਆਪਾਂ। ਅਤੇ ਬਹੁਤ ਸੋਹਣਾ ਸੀ ਲੱਗਾ ਉਸ ਵੇਲੇ, ਅਤੇ ਬਹੁਤ ਸੋਹਣਾ ਗੁਰਦੁਆਰਾ ਬਣ ਗਿਆ। ਪਹਿਲਾਂ ਨਹੀਂ ਸੀਗਾ, ਥੋੜ੍ਹਾ ਜਿਹਾ ਸੇਵਾ ਦੀ ਲੋੜ ਸੀਗੀ, ਕੁਛ ਤੁਸੀਂ ਕਰਾਈ ਆ, ਕੁਛ ਹੋਰ ਵੀ ਆਪਣੇ ਦਿੱਲੀ ਦੇ ਸੰਗਤਾਂ ਨੇ ਕਰਾਈ ਸੀ। ਬਾਅਦ ਦੇ ਵਿੱਚ ਉੱਥੇ ਕਾਫੀ ਸਾਰਨੇ ਦੇ ਪਰਿਵਾਰ ਨੇ ਵੱਡਾ ਉਦਮ ਕੀਤਾ ਸੀ ਉਹਦੇ ਉੱਤੇ। ਸ਼ਹੀਦੀ ਪੁਰਬ 53 ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਜਦੋਂ ਸੰਪਾਦਨਾ ਕੀਤੀ ਗੁਰੂਆਂ ਸਾਹਿਬ ਦੀ, ਅਤੇ ਹੋਰ ਜਿਹੜੇ ਲਾਗੇ ਧਰਮ ਉੱਥੇ ਦੇ ਪਹਿਲਾਂ ਚੱਲ ਰਹੇ ਸੀ, ਚਾਹੇ ਹਿੰਦੂ ਧਰਮ ਆ ਮੁਸਲਮਾਨ ਧਰਮ ਆ, ਬੜੀ ਨੈਚੁਰਲੀ ਈਰਖਾ ਹੋ ਜਾਂਦੀ ਆ, ਸ਼ਿਕਾਇਤਾਂ ਗਈਆਂ ਜਹਾਂਗੀਰ ਪਾਸ। ਮੇਨ ਕਾਰਨ ਇਹ ਬਣਿਆ, ਚੰਦੂ ਦਾ ਨਾਮ ਵੀ ਗੁਰੂ ਸਾਹਿਬ ਦੇ ਭਾਈ ਸਾਹਿਬ ਦਾ ਆਉਂਦਾ ਨਾਮ ਵਿੱਚ। ਕਈ ਵਾਰੀ ਘਰਾਂ ਦੇ ਵਿੱਚ ਇੱਦਾਂ ਹੋ ਹੀ ਜਾਂਦੀ ਆ, ਸਾਰੇ ਚਾਹੁੰਦੇ ਹੁੰਦੇ ਮੈਂ ਮੁਖੀ ਹੋਵਾਂ, ਮੇਰੇ ਤੋਂ ਸੇਵਾ ਹੋਵੇ। ਸਾਡੇ ਪ੍ਰਬੰਧਾਂ ਵਿੱਚ ਵੀ ਇੱਦਾਂ ਹੁੰਦੀ ਆ, ਗੁਰਦੁਆਰਿਆਂ ਵਿੱਚ ਵੀ ਆਪਾਂ ਨੂੰ ਪਤਾ ਹੀ ਆ ਇਲੈਕਸ਼ਨਾਂ ਹੁੰਦੀਆਂ ਕਈ ਵਾਰੀ, ਅਤੇ ਵੀ ਨਹੀਂ ਮੈਂ ਮੁਹੀ ਸੇਵਾ ਕਰਨੀ ਆ। ਅਤੇ ਇਹ ਨੈਚੁਰਲੀ ਆ, ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਸਾਰਿਆਂ ਦੇ ਪਾਸੇ ਇਹ ਘਾਟਾਂ ਹੁੰਦੀਆਂ, ਸਰਕਾਰਾਂ 'ਚ ਵੀ ਇੱਦਾਂ ਰਹਿੰਦੀ ਆ, ਪ੍ਰਾਈਮ ਮਿਨਿਸਟਰ ਮੈਂ ਬਣਨਾ, ਮੈਂ ਬਣਨਾ, ਚੀਫ ਮਿਨਿਸਟਰ ਮੈਂ ਬਣਨਾ। ਆਪਾਂ ਚੀਫ ਮਿਨਿਸਟਰ ਸ਼ਰਾਬੀ ਆ ਬਣਾ ਦਿੱਤਾ ਇੱਕ, ਹੁਣ ਛੱਡਣ ਨੂੰ ਤਿਆਰ ਨਹੀਂ, ਬੜਾ ਔਖਾ ਹੋ ਗਿਆ। ਅਤੇ ਆਪਾਂ ਸਾਰੇ ਅਰਦਾਸਾਂ ਕਰਨੀਆਂ ਵੀ ਜੀਵਨ ਸਾਡਾ ਗੁਰੂ ਸਾਹਿਬ ਵਰਗਾ ਹੋਵੇ, ਵੀ ਸਦਾ ਆਪਾਂ ਪੰਥ ਨਾ ਖੜਨਾ, ਕੋਈ ਹੋਰ ਨਹੀਂ ਦੇਖਣਾ ਕੌਣ ਆ, ਕਿਹੜੀ ਪਾਰਟੀ ਆ, ਕਿਹੜੇ ਬੰਦੇ ਆ, ਕਿਹੜੇ ਆ, ਆਪਾਂ ਪੰਥ ਨਾਲ ਰਹਿਣਾ। ਬੜੇ ਮੈਨੂੰ ਆ ਲੇਟਲੀ ਹੈ, ਪਿਛਲੇ ਹਫ਼ਤੇ ਬੜੀ ਹੋਰ ਤਰ੍ਹਾਂ ਲੱਗਾ ਵੀ ਪੰਜਾਬ 'ਚ ਸਾਡੇ ਸਿੱਖ ਹੀ ਅਕਾਲ ਤਖ਼ਤ ਦੇ ਹੋਰ ਨੇ ਵਿਰੋਧਤਾ ਕਰ ਰਹੇ ਹੈਗੇ ਆ। ਪਤਾ ਨਹੀਂ ਇਹਦਾ ਮਤਲਬ ਵੀ ਅਸੀਂ ਪ੍ਰਬੰਧਕ ਸਾਰੇ ਫੇਲ ਹੋ ਗਏ ਹਾਂ, ਗਿਆਨੀ ਸਾਡੇ ਫੇਲ ਹੋ ਗਏ ਆ, ਅਸੀਂ ਮੈਸੇਜ ਦਿੱਤਾ ਨਹੀਂ ਗਾ, ਅਸੀਂ ਵੀ ਤਨਖਾਹੀ ਹਾਂ ਸਹੀ ਹਿਸਾਬ ਨਾਲ, ਨਹੀਂ ਵਿੱਚ ਹੀ ਆਉਣਾ ਹੈਗਾ, ਡਿਊਟੀ ਨਿਭਾਈ। ਅਤੇ ਕਦੀ ਇੱਦਾਂ ਇਤਿਹਾਸ 'ਚ ਹੋਇਆ ਨਹੀਂ ਸੀਗਾ ਵੀ ਪੰਥ ਦਾ ਜਿਹੜਾ ਬਹੁਤੇ ਬੰਦੇ ਹੈਗੇ ਉਹ ਵੀ ਸਿਰਫ ਇੱਕ ਸ਼ਰਾਬੀ ਨਾ, ਜਿਹਦਾ ਕੋਈ ਜੀਵਨ ਹੀ ਹੈ ਨਹੀਂ ਗਾ, ਮਿੰਡੇ ਮਿੰਡੇ ਝੂਠ ਬੋਲਣ ਵਾਲਾ, ਸਾਰਿਆਂ ਨੂੰ ਪਤਾ। ਫਿਰ ਵੀ ਉਧਰਲੇ ਪਾਸੇ ਨੂੰ ਉਹਦੇ ਨਾਲ ਖੜ੍ਹੇ, ਮੈਂ ਕੱਲ੍ਹ ਪਾਸੋਂ ਖਬਰਾਂ 'ਚ ਦੇਖਿਆ, ਬੜੀ ਸ਼ਰਮ ਆਈ ਇਹਦੇ ਨਾਲ। ਆਪਾਂ ਫੇਲ ਹੋਏ ਹਾਂ, ਜ਼ਰੂਰ ਆਪਾਂ ਕੋਸ਼ਿਸ਼ ਕਰਨੀ ਆ, ਅਰਦਾਸਾਂ ਕਰਨੀ ਸਕੇ। ਸ਼ਹੀਦੀ ਪੁਰਬ ਮਨਾ ਰਹੇ ਨਾ, ਉਹਨਾਂ ਉਹਨਾਂ ਦੇ ਸ਼ਹੀਦੀ ਦਿੱਤੀ ਸੀ, ਆਪਾਂ ਨੇ ਸ਼ਹੀਦੀ ਦਿੰਦੀ ਵੀ ਲਾਉਣੀ, ਆਪਾਂ ਤਾਂ ਸਿਰਫ ਨਾਲ ਹੀ ਖੜ੍ਹਨਾ ਨਾ। ਸ਼ਹੀਦੀ ਤਾਂ ਚਲੋ ਵੱਡੀ ਗੱਲ ਆ, ਜੋ ਵੀ ਦੇਣ ਪਏ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਹੁੰਦਾ ਵੀ ਅਸੀਂ ਪੰਥ ਦੇ ਸੇਵਾਦਾਰ ਹਾਂ, ਜੀਵਨ ਸਫਲਾ ਕਰਨਾ ਹੈਗਾ, ਕਿੱਦਾਂ ਕੋਈ ਸਾਡੇ ਕਾਲ ਤੱਕ ਦੇ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰ ਜਾਏ। ਅਤੇ ਸਰੂਪਾ ਬੇਨਤੀ ਆ, ਅੰਮ੍ਰਿਤ ਕੌਰ ਦੇ ਸਪੁੱਤਰ ਗੁਰਨਾਮ ਸਿੰਘ ਅਤੇ ਬੀਬੀ ਅਜੀਤ ਕੌਰ ਦੇ ਸਮੂਹ ਪਰਿਵਾਰ ਨੂੰ ਵੱਲੋਂ ਇਹ ਪਾਠ ਕਰਵਾਏ ਗਏ ਸੀਗੇ। ਅਤੇ ਗਿਆਨੀ ਜੀਤ ਕਰ ਦੱਸਿਆ

0: ਨਾਲ ਇੱਕ ਕਿਤਾਬ ਦਿੱਤੀ ਗਈ ਆ, ਕੁਐਸਚਨ ਆਨਸਰ ਇਹ ਹੈਗੇ ਆ, ਕੁਐਸਚਨ ਆਮ ਜਿਹੜੇ ਸੰਗਤ ਦੇ ਹੁੰਦੇ ਆ, ਆਨਸਰ ਇਕੱਲੇ ਗੁਰਬਾਣੀ 'ਚ ਦੱਸੇ ਆ ਬਈ ਪਹਿਲੀ ਪਾਤਸ਼ਾਹ ਕੀ ਕਹਿੰਦੀ ਆ, ਦੂਜੀ ਪਾਤਸ਼ਾਹ ਕਹਿੰਦੀ ਇਹਦੇ ਬਾਰੇ, ਤੀਜੀ ਕੀ ਕਹਿੰਦੀ ਹੈਗੀ ਆ। ਬਹੁਤ ਪਿਆਰ ਨਾਲ ਪੜ੍ਹਨ ਦੀ ਲੋੜ ਆ, ਪ੍ਰਚਾਰਕਾਂ ਨੂੰ ਵੀ ਪੜ੍ਹਨੀ ਚਾਹੀਦੀ, ਸਾਰਿਆਂ ਨੂੰ ਵੀ ਪੜ੍ਹਨੀ ਚਾਹੀਦੀ ਆ। ਜੇ ਹੋਰ ਵੀ ਕਿਸੇ ਨੂੰ ਕਿਤਾਬਾਂ ਚਾਹੀਦੀਆਂ ਹੁੰਦੀਆਂ ਤਾਂ ਉਹ ਵੀ ਲੈ ਸਕਦੇ ਆ। 6 ਭਾਗ ਛਪ ਚੁੱਪੇ ਆ, ਅੱਗੇ 2 ਭਾਗ ਆਪਾਂ ਬਣਦੇ ਸੀ, ਇਹ 3 ਭਾਗ ਆ ਹੁਣ। ਅਤੇ ਇਹ ਜਿਹੜਾ ਪਰਿਵਾਰ ਨੂੰ ਦਿੱਤਾ ਹੈਗਾ, ਜ਼ਰੂਰ ਪਰਿਵਾਰ ਨੂੰ ਆਪ ਵੀ ਪੜ੍ਹਨ, ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਪੜ੍ਹਾਉਣ, ਤਾਂ ਜਿਹੜੀਆਂ ਆਪਣੇ ਦੁਨਿਆਵੀ ਕੁਐਸਚਨ ਹੁੰਦੇ ਆ ਵੀ ਗੁਰਬਾਣੀ ਉੱਤੇ ਕੀ ਕਹਿ ਰਹੀ ਹੈ, ਗੁਰੂ ਸਾਹਿਬ ਕੀ ਕਹਿ ਰਿਹਾ, ਆਪਾਂ ਨੂੰ ਜਾਣਕਾਰੀ ਹੋਵੇ, ਅਤੇ ਫਿਰ ਆਪਾਂ ਉੱਦਾਂ ਹੀ ਆਪਣਾ ਜੀਵਨ ਜਿਹੜਾ ਜੀਏ। ਧੰਨਵਾਦ ਆ ਸੰਗਤਾਂ ਦਾ, ਅਤੇ ਆਪਾਂ ਨੂੰ ਸਾਰਿਆਂ ਦਾ ਬਾਕੀ ਇਤਿਹਾਸ ਜਿਹੜਾ ਆ ਸਾਡੇ ਗਿਆਨੀ ਸਾਹਿਬਾਨ ਸੁਣਾ ਦੇਣਗੇ, ਮੈਂ ਬਹੁਤਾ ਨਾ ਕਹਾਂ। ਸਾਡੇ ਪਿੰਡਾਂ ਵੱਲ ਵੀ ਇਹ ਪੰਜ ਪਾਸ਼ੀ ਕਾਫੀ ਗੁਰਦੁਆਰਾ ਸਾਹਿਬ ਹੈਗੇ ਆ, ਸਾਡੇ ਪਿੰਡ ਵੀ ਆ, ਲਾਗੇ ਸਰੀ ਵੀ ਆ, ਮਾਲੜੀ ਆ, ਮੌਤ ਸਾਹਿਬ ਆਨੰਦ ਕਾਰਜ ਜਦੋਂ ਸੀ ਗੁਰੂ ਸਾਹਿਬ ਦਾ, ਉਦੋਂ ਸਾਰੇ ਇਸ ਰਸਤੇ ਥਾਣੀ ਇੱਥੇ ਠਹਿਰਾ ਕਰਕੇ ਗਏ ਸੀਗੇ। ਅਤੇ ਇੱਕ ਥੋੜ੍ਹਾ ਜਿਹਾ ਉਦਮ ਮੈਂ ਵੀ ਥੋੜ੍ਹਾ ਜਿਹਾ ਹਿੱਸਾ ਪਾਇਆ ਵਿੱਚ, ਸਰੀ ਉਹਨਾਂ ਯਾਦ ਦੇ ਵਿੱਚ ਗੁਰਦੁਆਰੇ ਦੀ ਸੇਵਾ ਹੋ ਰਹੀ ਹੈ, ਅਤੇ ਨਾਲ ਉੱਤੇ ਹਾਲ ਬਣਾਉਣ ਲੱਗੇ ਵੱਡਾ, ਜਿੱਦਾਂ ਆਪਾਂ ਬਣਾਇਆ ਹੈਗਾ ਹਾਲ, ਵੀ ਉੱਥੇ ਪਿੰਡਾਂ ਦੇ ਵਿੱਚ ਬਹੁਤ ਕੋ ਉੱਥੇ ਆਨੰਦ ਕਾਰਨ ਤੋਂ ਬਾਅਦ ਕੋਈ ਲੰਗਰ ਛਕਣ ਲਈ ਬਹੁਤਾ ਖੁੱਲ੍ਹੇ ਥਾਂ ਨਹੀਂ ਗੇ, ਫਿਰ ਉਹਨਾਂ ਨੂੰ ਵੱਡੇ ਹਾਲ ਨਾਲ ਜਾਣਾ ਪੈਂਦਾ, ਹਾਰ ਕਰਨੇ ਪੈਂਦੇ ਆ, ਉਹ ਮਹਿੰਗੇ ਬਹੁਤ ਹੁੰਦੇ ਹੈਗੇ ਆ, ਅਤੇ ਉਹ ਲਈ ਉਹ ਹਾਲ ਬਣਾ ਰਹੇ ਸੀਗੇ। ਅਤੇ ਮੈਨੂੰ ਅਵਤਾਰ ਸਿੰਘ ਸੀਗੜਾ, ਸਾਡੇ ਪਹਿਲਾਂ ਪਾਕਿਸਤਾਨ ਜਿਹਨੇ ਸਭਾ ਕਰਾਈ ਹੈਗੀ ਆ, ਉਹਨਾਂ ਦੇ ਪਿੰਡ ਸਰੀ ਬਣ ਰਿਹਾ ਹੈਗਾ, ਅਤੇ ਮੈਨੂੰ ਵੀ ਕਹਿੰਦੇ ਨਹੀਂ ਤੁਹਾਡੇ ਤੋਂ 1000 ਪਾਉਣ ਲੈਣਾ, ਅਤੇ ਮੈਂ ਗੁਰਪੁਰਬ ਵਾਲੇ ਦਿਨ ਉਹਨਾਂ ਨੂੰ 1000 ਪਾਉਣ ਘਾਲਤਾ ਸੀ ਆਪਣੇ ਵੱਲੋਂ। ਅਤੇ ਇੱਕ ਉਹਨਾਂ ਨੇ ਉੱਥੇ ਗੁਰਮੁਖ ਦਾ ਸਕੂਲ ਖੋਲ੍ਹਣਾ ਵੀਕਐਂਡ 'ਤੇ, 2 ਘੰਟਿਆਂ ਲਈ ਸਿਰਫ, ਮੈਂ ਤੁਹਾਨੂੰ ਬੇਨਤੀ ਕਰਨ ਲੱਗਾ, ਸਿਰਫ 10 ਪਾਉਣ ਵੀਕ ਦਾ ਖਰਚ ਆ, 15 ਆਜੂਗਾ। ਅਤੇ ਤੁਸੀਂ ਕੋਈ ਵੀ ਆਪਣੇ ਘਰ ਵਿੱਚ ਜਾ ਕੇ ਗੁਰਦੁਆਰੇ ਦੇ ਲਾਗੇ ਹਾਲ ਹੁੰਦੇ ਜਾਂ ਉਹਨੂੰ ਖਾਲੀ ਪਏ, ਸੰਡੇ 2 ਘੰਟੇ ਲਈ ਸਕੂਲ 'ਚ ਲਾਉਣਾ। ਆਹ ਦੇਖ ਕੇ ਮੈਨੂੰ ਜ਼ਿਆਦਾ ਆਇਆ ਖਿਆਲ, ਭਾਈ ਡਾਕਟਰ ਦਲੀਪ ਸਿੰਘ ਜਿਹੜੀ ਵੱਡੀ ਸੇਵਾ, ਸਾਰੀ ਉਮਰ ਸੇਵਾ ਕੀਤੀ ਆ, ਉਹਨਾਂ ਦਾ ਖਿਆਲ ਸੀਗਾ ਵੀ ਜੇ ਪਿੰਡ ਪਿੰਡ ਆਪਾਂ ਨਾ ਗਵਰਨਮੈਂਟ ਸਕੂਲ ਨਾ ਖੋਲ੍ਹੇ, ਤਾਂ ਫਿਰ ਬੱਚਿਆਂ ਨੇ ਗੁਰੂ ਡਾਂਬਾ ਨੂੰ ਚੱਲ ਜਾਣਾ ਜਾਂ ਹੋਰ ਧਰਮਾਂ ਨੂੰ ਚੱਲ ਜਾਣਾ ਹੈਗਾ। ਆਪਣੇ ਪਿੰਡ ਉਦਮ ਕਰਿਓ, ਕਮਰੇ ਗੁਰਦੁਆਰਿਆਂ ਕੋਲ ਹੁੰਦੇ ਖਾਲੀ, ਇਕੱਲੇ ਐਤਵਾਰ ਨੂੰ 2 ਘੰਟੇ ਸਿਰਫ ਟਿਊਸ਼ਨ ਦੇਣੀ ਆ, 1 ਘੰਟਾ ਨੂੰ ਇੰਗਲਿਸ਼ ਪੜ੍ਹਾਈ ਕਰਵਾਉਣੀ ਆ, ਨਹੀਂ ਤਾਂ ਬੱਚੇ ਘਲਣੇ ਨੇ ਆਪਾਂ ਸਾਰਿਆਂ ਨੂੰ ਪਤਾ, ਅਤੇ 1 ਘੰਟਾ ਧਾਰਮਿਕ ਵਿੱਦਿਆ ਦੇਣੀ ਆਪਾਂ ਉਹਨਾਂ ਨੂੰ, ਵੀ ਆਪਾਂ ਸਿੱਖੀ 'ਤੇ ਲੱਗ ਕੇ ਲੈ ਕੇ ਆਈਏ, ਵੀ ਉਹਨਾਂ ਨੂੰ ਜਾਣੇ ਜਾਣੇ। ਅਤੇ ਉਹ ਕਹਿੰਦੇ ਬੀਬੀਆਂ ਨੂੰ ਟੀਚਰ ਰੱਖਿਆ ਜਾਵੇ, ਚਲੋ ਨੌਕਰੀਆਂ ਵੀ ਬਣਨਗੀਆਂ, ਤੁਹਾਡਾ ਦਸਵੰਧ ਸਫਲਾ ਹੋਊਗਾ, ਅਤੇ ਜ਼ਰੂਰ ਆਪਾਂ ਆਪਣੇ ਪਿੰਡ, ਤੁਹਾਡੇ ਘਰ ਖਾਲੀ ਪਏ ਹੋਣੇ ਆ ਕਿਸੇ ਨਾ ਕਿਸੇ, ਸਾਰਿਆਂ ਦੇ ਕੋਠੀਆਂ ਭੜਬੜੀਆਂ, 1 ਕਮਰੇ 2 ਕਮਰੇ ਚਾਹੀਦੇ ਆ, 10-15-20 ਨਿਆਣੇ 25-30 ਜਿੰਨੇ ਹੁੰਦੇ ਹੈਗੇ ਆ, ਅਤੇ 2-3 ਪਰਿਵਾਰ ਰਲ ਕੇ ਵੀ ਕਰ ਸਕਦੇ ਹੈਗੇ ਆ। ਇਹ ਹਰੇਕ ਹੀ ਪਿੰਡ 'ਚ ਸਕੂਲ ਉਹਨਾਂ ਦੀ ਸੀਗੀ ਮਨਸ਼ਾ, ਅਤੇ ਮੈਂ ਹੀ ਸ਼ੁਰੂ ਕਰਾ ਕੇ ਆਇਆ ਸੀ ਕੁਛ, ਅਤੇ ਹੁਣ ਹੋਰ ਵੀ ਮੈਂ ਜਾ ਨਹੀਂ ਸਕਿਆ ਸੀ, ਠੀਕ ਨਹੀਂ ਸੀਗੀ, ਮੇਰੀ ਸਲਾਹ ਸੀਗੀ ਵੀ 25-30 ਸਕੂਲ ਲਾ ਕੇ ਪਿੰਡਾਂ 'ਚ ਸਿਰਫ ਐਤਵਾਰ ਨੂੰ ਆ, 2 ਘੰਟੇ ਕੋਈ ਵੱਡਾ ਖਰਚ ਨਹੀਂ, 1 ਉਹਨਾਂ ਨੂੰ ਥੋੜ੍ਹਾ ਜਿਹਾ ਜੂਸ ਜਾਸ ਪੀਣ ਨੂੰ ਦੇ ਦੇਣਾ, ਲਾਲ ਚਾਹੁਣਗੇ ਨਿਆਣੇ, 1 ਇੰਗਲਿਸ਼ ਪੜ੍ਹਾਉਣੀ ਤੁਸੀਂ, ਵੀ ਉਹ ਲਈ ਤੁਹਾਨੂੰ ਪਤਾ ਬੱਚੇ ਸਾਰੇ ਚਾਹੁੰਦੇ ਆ ਵੀ ਬਾਹਰ ਜਾਣਾ ਅਤੇ ਇੰਗਲਿਸ਼ ਜਾਣਾ, ਫਿਰ ਵੀ ਬੱਚੇ ਨੂੰ ਘੱਲ ਦੇਣੇ ਆ, ਅਤੇ ਬਾਅਦ 1 ਘੰਟਾ ਆਪਾਂ ਨੂੰ ਧਾਰਮਿਕ ਵਿੱਦਿਆ ਦੇਣੀ ਹੈਗੀ ਆ, ਬੱਚੇ ਨੂੰ ਥੋੜ੍ਹਾ ਲਾਲਚ ਤਾਂ ਦੇਣਾ ਹੀ ਪੈਣਾ, ਪਰਿਵਾਰਾਂ ਨੂੰ ਵੀ ਲਾਲਚ ਦੇਣਾ ਪੈਣਾ, ਉਹਨਾਂ ਕਹਿਣਾ ਜੀ ਇੰਗਲਿਸ਼ ਦੀ ਫ੍ਰੀ ਟਿਊਸ਼ਨ ਦਿੰਦੇ ਆ, ਅਤੇ ਸ਼ਾਇਦ ਉਹ ਬੱਚੇ ਵੀ ਜ਼ਿਆਦਾ ਘੱਲਣਗੇ, ਅਤੇ ਮੈਂ ਵੀ ਕੁਲਦੀਪ ਸਿੰਘ ਨੂੰ ਕਹਿੰਦਾ ਵੀ ਉਦਮ ਕਰਨਗੇ, ਆਪਣੇ ਪਿੰਡ 'ਚ 2 ਖੁੱਲ੍ਹਣੇ ਚਾਹੀਦੇ, ਵੱਡਾ ਪਿੰਡ ਆ ਕੁਲਦੀਪ ਸਿੰਘ ਜੀ, ਤੁਸੀਂ ਬੈਠੇ ਪਿੱਛੇ, 1 ਤੁਸੀਂ ਕਰੋ ਅਤੇ 1 ਮੈਂ ਕਰੂੰਗਾ। ਧੰਨਵਾਦ, ਮੈਂ ਬਹੁਤਾ ਸਮਾਂ ਤੁਹਾਡਾ ਨਾ ਲਵਾਂ, ਅੱਜ ਆਪਣੇ ਵਾਸਤੇ ਕਥਾਕਾਰ ਵੀ ਆ ਰਹੇ ਹੈਗੇ ਆ 12:15, ਅਤੇ ਪਹਿਲਾਂ ਰਲ ਮਿਲ ਕੇ ਭਾਈ ਦਰਬਾਰਾ ਸਿੰਘ ਜੀ ਮਿਕਸ ਹੋਣਾ, ਸਾਰਿਆਂ ਸੇਵਾ ਕਰਨੀ ਹੈਗੀ ਆ, ਅਗਲੇ ਹਫ਼ਤੇ ਦੋਨੇ ਵੇਲੇ ਦੀਵਾਨ ਸਜਣੇ ਹੈਗੇ ਆ, ਅਤੇ ਸ਼ਨਿਚਰਵਾਰ ਨੂੰ ਗੁਰਮੀਤ ਸਿੰਘ ਸ਼ੇਰਗਿੱਲ ਦੇ ਪ੍ਰਾਬਲਮ ਨੂੰ ਸੌਂਦੀ ਪਾਠ ਸਾਹਿਬ ਹੋ ਰਹੇ ਹੈਗੇ ਆ, ਸ਼ੁੱਕਰਵਾਰ ਨੂੰ ਖਾਲਸਾ ਕਲੱਬ ਸ਼ਾਮ ਨੂੰ ਹੁੰਦੀ ਆ, ਨੌਜਵਾਨ ਕੀਰਤਨ ਵੀ ਲੇਟ ਤੱਕ ਹੁੰਦਾ, ਕੀਰਤਨ ਸਿਖਲਾਈ ਦੀ ਕਲਾਸ ਵੀ ਹੁੰਦੀ ਆ, ਐਤਵਾਰ ਨੂੰ ਬਲਵਿੰਦਰ ਸਿੰਘ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਜਾਣੇ ਹੈਗੇ ਆ, ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਸੁਣਦੇ ਪਾਠ ਹੋ ਰਹੇ ਹੈਗੇ ਆ, ਅਤੇ ਕੁਲਵਿੰਦਰ ਸਿੰਘ ਗ੍ਰਹਿ ਵਿਖੇ ਸੁਣਦੇ ਪਾਠ 11:30 ਵਜੇ ਹੋਣੇ ਹੈਗੇ ਆ। ਧੰਨਵਾਦ ਤੁਹਾਡਾ, ਅਤੇ ਅੱਜ ਤੀਵਨ 12:15 ਤੋਂ 1 ਵਜੇ ਤੱਕ ਕਥਾ ਕਰਨੀ ਹੋ, 12:15 ਤੋਂ 12:30 ਤੱਕ, ਅਤੇ ਬਾਅਦ ਦੇ ਵਿੱਚ ਆਪਣੇ ਮੈਂ ਸੁਣਦੇ ਪਾਠ ਜਿਹੜਾ ਹੈਗਾ ਆ ਉਹ ਵੀ ਇਸੇ ਹਾਲ 'ਚ ਹੋਣਾ ਹੈਗਾ। ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲਿਓ ਹਫ਼ਤਾਵਾਰੀ ਦੀਵਾਨ ਸਜੇ ਨੇ ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪਰਸੋਂ ਰੋਜ਼ ਤੋਂ ਸਤਿਗੁਰੂ ਪਾਤਸ਼ਾਹ ਚਰਨ ਪਰਸਦਿਆਂ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਅੰਮ੍ਰਿਤ ਵੇਲੇ ਨਿਰਵਿਘਨਤਾ ਸਹਿਤ ਭੋਗ ਪਏ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ। ਸ਼ਹੀਦੀ ਦੀ ਸਿਰਜਣਾ ਪਾਤਸ਼ਾਹ ਜੀ ਨੇ ਕੀਤੀ ਹੈ, ਪਹਿਲੇ ਸ਼ਹੀਦ ਨੇ, ਔਰ ਸ਼ਾਂਤੀ ਦੇ ਪੁੰਜ ਵੀ ਕਿਹਾ ਜਾਂਦਾ ਹੈ। ਸ਼ਾਂਤਮਈ ਢੰਗ ਤਰੀਕੇ ਨਾਲ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਇੱਕ ਨਹੀਂ ਕਈ ਕਾਰਨ ਬਣਦੇ ਨੇ। ਉਹਨਾਂ ਵਿੱਚੋਂ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਦੀ ਰਚਨਾ ਕਰ ਦਿੱਤੀ। ਹਰਿਮੰਦਰ ਸਾਹਿਬ, ਸਤਿਗੁਰੂ ਪਾਤਸ਼ਾਹ ਜੀ ਦੇ ਸਿੰਘਾਸਨ 'ਤੇ ਸਜਣਾ, ਚੌਰ ਸਾਹਿਬ, ਚੰਦੋਆ ਸਾਹਿਬ, ਇਹ ਸਮੇਂ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਦਾ ਸੀ। ਦੂਸਰਾ ਇੱਕ ਕਾਰਨ ਇਹ ਵੀ ਹੈ ਕਿ ਉਸ ਸਮੇਂ ਕਈ ਭਗਤ ਹੋਏ ਨੇ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪਾਤਸ਼ਾਹ ਜੀ ਬਾਣੀ ਦੀ ਰਚਨਾ ਕਰਦੇ ਨੇ, ਗ੍ਰੰਥ ਤਿਆਰ ਕਰ ਰਹੇ ਨੇ, ਅਤੇ ਆਪਾਂ ਵੀ ਜਾ ਕੇ ਆਪਣੀ ਬਾਣੀ ਦਰਜ ਕਰਵਾਈਏ, ਅਤੇ ਉਹਨਾਂ ਵਿੱਚੋਂ ਚਾਰ ਭਗਤ ਨੇ, ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ, ਪਾਤਸ਼ਾਹ ਜੀ ਕੋਲ ਜਦੋਂ ਪਹੁੰਚੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜੇ ਤੁਹਾਡੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਾਲ ਮੇਲ ਖਾਂਦੀ ਹੋਏਗੀ ਤਾਂ ਅਸੀਂ ਜ਼ਰੂਰ ਦਰਜ ਕਰਾਂਗੇ, ਜੇ ਨਹੀਂ ਤਾਂ ਫਿਰ ਅਸੀਂ ਬਾਣੀ ਨਹੀਂ ਦਰਜ ਕਰਾਂਗੇ। ਉਸ ਸਮੇਂ ਕਈ ਬਾਣੀ ਉਚਾਰਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਦਾ ਭਤੀਜਾ ਵੀ ਮਿਹਰਬਾਨ, ਉਹ ਵੀ ਬਾਣੀ ਉਚਾਰਨ ਕਰਦਾ, ਪਰ ਸਤਿਗੁਰੂ ਪਾਤਸ਼ਾਹ ਜੀ ਜਾਣਦੇ ਨੇ ਕਿ ਸੱਚੀ ਬਾਣੀ ਕਿਹੜੀ ਹੈ ਅਤੇ ਕੱਚੀ ਬਾਣੀ ਕਿਹੜੀ ਹੈ। ਸਾਨੂੰ ਸੱਚੀ ਬਾਣੀ ਨਾਲ ਪਾਤਸ਼ਾਹ ਜੀ ਨੇ ਜੋੜਿਆ, ਪੂਰੇ ਗੁਰੂ ਨਾਲ ਔਰ ਸੱਚੀ ਬਾਣੀ ਨਾਲ। ਸੱਚੀ ਬਾਣੀ ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਸਵਰਦਾ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਏ, ਪਾਤਸ਼ਾਹ ਜੀ ਨੇ ਕਿਹਾ ਸੁਣਾਓ। ਉਹਨਾਂ ਵਿੱਚੋਂ ਇੱਕ ਭਗਤ ਨੇ ਕਿਹਾ, ਕਹਿਣ ਲੱਗੇ, ਚੁੱਪ ਵਿਹੜਿਆ ਚੁੱਪ, ਇੱਥੇ ਬੋਲਣ ਦੀ ਨਾ ਜਾ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲ ਮੇਲ ਨਹੀਂ ਖਾਂਦੀ, ਸੀਮਿਤ ਸਮਾਂ ਹੈ, ਬਹੁਤਾ ਸਮਾਂ ਨਹੀਂ ਲੈਣਾ, ਸੰਖੇਪ ਵਿਚਾਰ ਕਰਨੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਭਾਈ ਗੁਰੂ ਨਾਨਕਾ ਪਾਤਸ਼ਾਹ ਜੀ ਦੀ ਬਾਣੀ 'ਤੇ ਇਹ ਕਹਿੰਦੀ ਹੈ, ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ। ਇੱਕ ਵੱਡਾ ਮੁੱਖ ਕਾਰਨ ਇਹ ਵੀ ਸੀ, ਚੰਦੂ ਦੀ ਲੜਕੀ ਦਾ ਜਿਹੜਾ ਰਿਸ਼ਤਾ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਸ਼ਹਿਜ਼ਾਦਾ ਸਪੁੱਤਰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਲਾਗਿਆਂ ਨੇ ਕਰ ਦਿੱਤਾ, ਜਾ ਕੇ ਖਬਰ ਦਿੱਤੀ। ਜਦੋਂ ਚੰਦੂ ਨੂੰ ਪਤਾ ਲੱਗਿਆ, ਚੰਦੂ ਕਹਿਣ ਲੱਗਿਆ, ਚੁਆਰੇ ਦੀ ਇੱਟ ਮੋਰੀ ਨਾਲ ਲਾ ਆਇਓ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਨੂੰ, ਗੁਰੂ ਨੂੰ ਨੀਵਾਂ ਦਿਖਾਇਆ, ਅਤੇ ਜਦੋਂ ਇਸ ਗੱਲ ਦੀ ਖਬਰ ਦਿੱਲੀ ਦੀ ਸੰਗਤ ਨੂੰ ਪਤਾ ਲੱਗੀ, ਅਤੇ ਦਿੱਲੀ ਦੀ ਸੰਗਤ ਨੇ ਫਿਰ ਮਤਾ ਪਕਾਇਆ, ਆਪਸ ਵਿੱਚ ਬੈਠ ਕੇ ਸਲਾਹ ਮਸ਼ਵਰਾ ਕੀਤਾ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੂੰ ਇੱਕ ਪੱਤਰਿਕਾ ਲਿਖੀ, ਮਹਾਰਾਜ ਗੁਰੂ ਨਾਨਕ ਦੇ ਘਰ ਨੂੰ, ਗੁਰੂ ਘਰ ਨੂੰ, ਗੁਰੂ ਨੂੰ ਨੀਵਾਂ ਦਿਖਾਇਆ, ਮੋਰੀ ਕਹਿ ਆਪਣੇ ਆਪ ਨੂੰ ਚੁਆਰਾ ਦੱਸਿਆ, ਪਾਤਸ਼ਾਹ ਜੀ ਸੰਗਤ ਨੂੰ ਇਹ ਗੱਲ ਬਰਦਾਸ਼ਤ ਨਹੀਂ, ਅਤੇ ਇਹ ਰਿਸ਼ਤਾ ਜਿਹੜਾ ਆਪ ਜੀ ਨੇ ਲੈਣਾ ਨਹੀਂ, ਨਾ ਕਰ ਦਿਓ। ਤੀਆਂ ਭੈਣਾਂ ਬੱਚੀਆਂ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਦਾਤ ਹੁੰਦੀਆਂ। ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਨੂੰ ਉੱਤਮ ਦਰਜਾ ਦਿੱਤਾ, ਇਸ ਲਈ ਕਿਹਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਇਤਨਾ ਵੱਡਾ ਦਰਜਾ ਪਾਤਸ਼ਾਹ ਜੀ ਨੇ ਸੰਗਤ ਨੂੰ ਦਿੱਤਾ ਹੈ। ਇਹ ਗੱਲ ਪਾਤਸ਼ਾਹ ਜੀ ਨੇ ਜਦੋਂ ਆਪਣੇ ਆਪ ਮਨ ਵਿੱਚ ਵਿਚਾਰੀ ਅਤੇ ਕਿਹਾ ਵੀ ਭਾਈ ਉਹਨੂੰ ਜਵਾਬ ਦੇ ਦਿਓ, ਅਸੀਂ ਇਹ ਰਿਸ਼ਤਾ ਲੈਣਾ ਨਹੀਂ, ਨਾ ਕਰ ਦਿਓ। ਸੋ ਕਈ ਕਾਰਨ ਨੇ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਉਹ ਸ਼ਹੀਦਾਂ ਦੇ ਸਰਤਾਜ ਨੇ, ਸ਼ਾਂਤੀ ਦੇ ਪੁੰਜ ਨੇ, ਸਤਿਗੁਰੂ ਪਾਤਸ਼ਾਹ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸੂਫੀ ਫਕੀਰ ਸਾਈ ਮੀਆਂ ਵੀਰ ਵੀ ਪਾਤਸ਼ਾਹ ਜੀ ਕੋਲ ਪਹੁੰਚਦਾ, ਉਹ ਵੀ ਕਹਿਣ ਲੱਗਾ ਕਿ ਮੈਨੂੰ ਹੁਕਮ ਕਰ ਦਿਓ, ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਭਾਈ ਉਹ ਮਾਲਕ ਪਰਮੇਸ਼ਰ ਪਰਮਾਤਮਾ ਦਾ ਭਾਣਾ ਹੈ, ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ, ਨਾਨਕ ਮੰਗ ਅੰਮ੍ਰਿਤ ਬਾਣੀ ਉਚਰਾਂ ਹਰ ਜਸ, ਮਿੱਠਾ ਲੱਗੈ ਤੇਰਾ ਭਾਣਾ ਰਾਮ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜੇ ਇਹ ਬਚਨ ਗੁਰਬਾਣੀ ਅੰਦਰ ਦਰਜ ਕੀਤੇ ਨੇ, ਇਹ ਨਹੀਂ ਇਕੱਲੇ ਕੀਤੇ ਨੇ, ਇਹਨਾਂ ਨੂੰ ਕਮਾਇਆ ਵੀ ਹੈ, ਅਤੇ ਔਰ ਸਾਨੂੰ ਕਮਾਉਣ ਲਈ ਪਾਤਸ਼ਾਹ ਜੀ ਨੇ ਕਿਹਾ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਮਾਂ ਸੀਮਤ ਹੈ, ਅੱਗੇ ਵਧੇਰੇ ਸਮਾਂ ਆਓ, ਗੁਰਬਾਣੀ ਕੀਰਤਨ ਸ਼ਬਦ ਨਾਲ ਜੁੜੀਏ ਜੀ। ਸਾਨੂੰ ਤਿੰਨ ਪੱਬੇ ਜ਼ਿੰਦਗੀ ਦੇ ਵਿੱਚ ਯਾਦ ਰੱਖਣੇ ਚਾਹੀਦੇ ਹੈ, ਪੱਬਾ ਭੁੱਲ, ਪੱਬਾ ਭਾਣਾ ਅਤੇ ਪੱਬਾ ਭਲਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਿਗੁਰੂ ਪਾਤਸ਼ਾਹ ਜੀ ਦੀ ਜਿੰਨੀ ਵੀ ਬਾਣੀ ਦਰਜ ਹੈ ਗੁਰਬਾਣੀ ਅੰਦਰ, ਸਭ ਤੋਂ ਵੱਧ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ। ਪਾਵਨ ਬਾਣੀ ਸੁਖਮਨੀ ਸਾਹਿਬ ਸੰਗਤਾਂ ਬਹੁਤ ਪੜ੍ਹਦੀਆਂ ਨੇ, ਔਰ ਉਸ ਬਾਣੀ ਨੂੰ, ਸਾਰੀ ਬਾਣੀ ਨੂੰ ਪੜ੍ਹ ਕੇ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਆਪਣੀ ਬਾਣੀ ਨਾਲ ਜੋੜ ਕੇ ਰੱਖਣ, ਸਤਸੰਗ ਦੀਆਂ ਕੜੀਆਂ ਬਖਸ਼ਿਸ਼ ਕਰਨ। ਆਓ ਸ਼ਹੀਦਾਂ ਦੇ ਸਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਯਾਦ ਕਰੀਏ, ਗੁਣ ਗਾਇਨ ਕਰੀਏ ਜੀ।

ਜੋ ਸਾਧ ਸੰਗਤ ਦੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਹੈ, ਕਿਉਂਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਗੁਰੂ ਸਾਹਿਬ ਜੀ ਨੇ ਉਸਨੂੰ ਆਪਣੇ ਪਿੰਡੇ 'ਤੇ ਹੰਢਾਇਆ ਹੈ। ਜੇ ਸੁੱਖ ਦੇ, ਜਦੋਂ ਤੱਤੀ ਤਵੀ 'ਤੇ ਬੈਠੇ ਸਨ ਤਾਂ ਅਸੀਂ ਉੱਥੇ ਸੁੱਖ ਸੀ, ਆਪਾਂ ਉਸ ਤਸਵੀਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਈਏ। ਤੱਤੀ ਤੱਤੀ ਰੇਤ ਪੈਂਦੀ ਹੈ, ਥੱਲੇ ਲੋਹੇ ਵਰਗੀ ਲਾਲ ਹੋਈ ਉਹ ਸਾਧ ਸੰਗਤ ਦੀ ਤਵੀ ਹੈ, ਉਹਦੇ ਉੱਤੇ ਗੁਰੂ ਸਾਹਿਬ ਜੀ ਬੈਠੇ ਨੇ, ਤੱਤਾ ਰੇਤਾ ਪੈ ਰਿਹਾ ਹੈ, ਫਿਰ ਵੀ ਕਹਿ ਰਹੇ ਨੇ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦੀਓ। ਉਹਦੇ ਉੱਤੇ ਵੀ ਬੈਠੇ ਸਾਸੀ ਜਿਸ ਤਰ੍ਹਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਬੈਠੇ ਗੀਤ ਗਾ ਰਹੇ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਤਾਂ ਦਾ ਕਹਿਣਾ, ਇਹੀ ਸਾਹਿਬ ਲਾ ਲਓ ਉੱਥੇ ਅਤੇ ਚਲੇ ਜਾਣਾ। ਇਹ ਗੁਰੂ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਸੀ ਸਾਧ ਸਿੰਘ, ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਹਨੂੰ ਸੱਚ ਕਰਕੇ ਦਿਖਾਇਆ ਹੈ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ। ਇਹ ਗੁਰੂ ਸਾਹਿਬ ਜੀ ਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਹੈ ਸਾਧ ਸਿੰਘ ਜੀ। ਸੋ ਆਪਾਂ ਤਾਂ ਆਪਣੀ ਜਵਾਨ ਦੇ ਨਾਲ ਸਾਰੇ ਰਸਨਾਂ ਦੇ ਨਾਲ ਗਾਉਂਦੇ ਹਾਂ, ਪਰ ਗੁਰੂ ਸਾਹਿਬਾਂ ਨੇ ਇਹਨੂੰ ਹੰਢਾਇਆ ਹੈ। ਗੁਰੂ ਕੇ ਸਿੱਖਾਂ ਨੇ ਵੀ ਹੰਢਾਇਆ ਹੈ ਸਾਧ ਸਿੰਘ ਜੀ। ਸਿੱਖਾਂ ਨੇ ਆਪਣੇ ਸੀਸ ਦੇ ਉੱਤੇ ਆਰਾ ਚਲਵਾਇਆ ਹੈ, ਬੰਦ ਬੰਦ ਕਟਵਾਇਆ ਹੈ, ਤਨ ਮਨ ਕਾਟ ਕਾਟ ਸਰਵ ਆਪਣੀ ਅਰਪੀ। ਸੋ ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਝੋਲੀ ਦੇ ਵਿੱਚ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ ਦੀ, ਹੋਈਆਂ ਭੁੱਲਾਂ ਦੀ ਖਿਮਾ ਬੁਲਾ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कथा पुरातन यों सुनी भगतन की वाणी सगल दोष।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਾਸ ਹੁਣ ਮਨਜੀਤ ਸਿੰਘ ਹੁਣੀ ਕਥਾਕਾਰ ਆਏ ਹੈਗੇ ਬ੍ਰੈਡਫੋਰਡ ਤੋਂ ਚੱਲ ਕੇ ਦੂਰੋਂ, ਅਤੇ ਉਹਦਾ ਕੀਰਤਨ ਸਤਿਗੁਰ ਬੜੀ ਬਾਖੀ ਸੀਗੀ ਸਾਰੇ ਬੜੇ। ਮੈਂ ਤਾਂ ਪਹਿਲਾਂ ਪਤਾ ਨਹੀਂ ਸੀ, ਸਵੇਰ ਦੇ ਆਏ ਸੀਗੇ ਆਪਣੇ ਪਟਿਆਲੇ ਤੋਂ, ਮੈਨੂੰ ਬਾਅਦ 'ਚ ਮਲੀਕ ਸਿੰਘ ਨੇ ਦੱਸਿਆ ਵੀ ਨਹੀਂ ਤਾਂ ਵੀ ਕੀਰਤਨ ਦੀ ਸੇਵਾ ਕਰਦੇ ਇੰਡੀਆ 'ਚ ਵੱਡੇ ਇਹਨਾਂ ਦੇ ਪਰਿਵਾਰ ਸਾਰਾ ਹੀ। ਅਤੇ ਜੇ ਪਹਿਲਾਂ ਪਤਾ ਹੁੰਦਾ ਤਾਂ ਆਪਾਂ ਸਮਾਂ ਪਹਿਲਾਂ ਥੋੜ੍ਹੇ ਬਹੁਤੇ ਚੇਂਜ ਕਰ ਲੈਣੇ ਸੀ, ਇਹਨਾਂ ਤੋਂ ਆਪਾਂ ਲਾਹਾ ਲੈਣਾ ਸੀਗਾ। ਸਤਿਗੁਰਾਂ ਨੂੰ ਹੋਰ ਚੜ੍ਹਦੀਆਂ ਗੱਲਾਂ ਬਖਸ਼ੇ। ਜੇ ਆਉਣ ਵਾਲੇ ਹਫ਼ਤਿਆਂ 'ਚ ਇੱਥੇ ਆ ਅਤੇ ਫਿਰ ਸਨਿਚਰ ਐਤਵਾਰ ਹਾਜ਼ਰੀ ਭਰ ਸਕਦੇ ਹੈਗੇ ਆ। ਹੁਣ ਮਨਜੀਤ ਸਿੰਘ ਮੇਰੇ ਖਿਆਲ ਕਾਫ਼ੀ ਲੰਬੇ ਚਿਰ ਤੋਂ ਇਹਨਾਂ ਨੇ ਆਪਣਾ ਪੁੰਮ ਕਰਾਇਆ ਸੀ ਜੀ ਸੋਹਣਾ ਪਾਸ, ਅਤੇ ਆਪ ਨੂੰ ਇਹ ਕਥਾ ਸਰਵਣ ਕਰਨਗੇ ਦਰਬਾਰ ਸੰਗਤਾਂ ਦਾ। ਦੂਰੋਂ ਚੱਲ ਕੇ ਆਏ ਆ, ਸਾਰਿਆਂ ਨੇ ਸੇਵਾ ਦਾ ਖਿਆਲ ਰੱਖਣਾ ਹੈਗਾ। ਆਪਣੇ ਜਿੱਥੇ ਸਾਰੇ ਨਿਸ਼ਕਾਮ ਹੀ ਸੇਵਾ ਕਰਦੇ ਆ, ਪਰ ਬਾਕੀ ਜਿਹੜੇ ਫੁੱਲ ਟਾਈਮ ਸੇਵਾ ਕਰਦੇ ਉਹਨਾਂ ਦੇ ਪਰਿਵਾਰ ਵੀ ਆ ਅਤੇ ਇੰਡੀਆ ਤੋਂ ਚੱਲ ਕੇ ਆਏ ਹੁੰਦੇ ਆ, ਅਤੇ ਉਹਨਾਂ ਨੂੰ ਖਰਚ ਵੀ ਆਉਂਦਾ, ਉਹਨਾਂ ਦਾ ਔਖਾ ਆ ਪਰਿਵਾਰ ਛੱਡ ਕੇ ਬਾਹਰ ਜਾਣਾ। ਆਪਾਂ ਵੀ ਨਹੀਂ ਕਿਤੇ ਜਾ ਸਕਦੇ, ਇੱਕ ਦੋ ਵੀ ਕੱਲ੍ਹ ਅਸੀਂ ਜਾਈਦਾ। ਅਤੇ ਸਤਿਕਾਰ ਕਰਨਾ, ਅਤੇ ਆਪਣੇ ਅੰਗੁਰ ਪੁਰਬ ਹੈਗਾ ਸ਼ਹੀਦੀ ਪੁਰਬ, ਪੰਜੇ ਪਾਤਸ਼ਾਹ ਦੇ ਉਹਨਾਂ ਜਾਂ ਜਿਹੜੇ ਵੀ ਨੇ ਅੱਜ ਇਹਨਾਂ ਦਾ ਮੈਸੇਜ ਕੋਈ ਦੇਣਾ ਸੰਗਤਾਂ ਨਾਲ ਸਾਂਝਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ ਪਰਸ ਜੀ ਕੀਨੇ, ਗੁਰੂ ਗ੍ਰੰਥ ਪੰਥ ਜੀ ਮਹਾਰਾਜ ਕੇ, ਜਨਮ ਜਨਮਾਂਤਰ ਕੇ, ਪਾਪ ਪੁੰਨ ਰੂਪ ਧਾਰਤੇ। ਸਾਧ ਸੰਗਤ ਜੀਓ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਸਵਾਸਾਂ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਸੀ। ਸਾਧ ਸੰਗਤ ਜੀਓ, ਮਹਾਰਾਜ ਜੀ ਦੇ ਬਚਨ ਹਨ, ਦਰਸ ਪਰਸ ਜੀ ਕਿੰਨੇ, ਗੁਰੂ ਗ੍ਰੰਥ ਪੰਥ ਜੀ ਮਹਾਰਾਜ ਕੇ, ਜਨਮ ਜਨਮਾਂਤਰ ਕੇ, ਪਾਪ ਪੁੰਨ ਰੂਪ ਧਾਰਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ, ਗੁਰੂ ਖਾਲਸੇ ਪੰਥ ਦੇ ਦਰਸ਼ਨ ਕਰਕੇ ਕਰੋੜਾਂ ਜਨਮਾਂ ਦੇ ਪਾਪ ਪੁੰਨਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਸਾਧ ਸੰਗਤ ਜੀਓ, ਆਪ ਜੀ ਐਸੇ ਦਰਬਾਰ ਦੇ ਵਿੱਚ ਸਜੇ ਹੋ, ਜਿੱਥੇ ਮਨ ਦੇ ਵੀ ਰੋਗ ਦੂਰ ਹੁੰਦੇ ਹਨ ਅਤੇ ਤਨ ਦੇ ਵੀ ਰੋਗ ਦੂਰ ਹੁੰਦੇ ਹਨ। ਅਤੇ ਆਪਾਂ ਸਾਧ ਸੰਗਤ ਜੀਓ ਸਾਰੇ ਹੀ, ਕੋਈ ਮਨ ਦਾ ਰੋਗੀ ਹੈ, ਕੋਈ ਤਨ ਦਾ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅਤੇ ਆਪ ਜੀ ਉਸ ਦਰਬਾਰ ਦੇ ਵਿੱਚ ਸਜਿਓ ਜਿੱਥੇ ਮਨ ਦੇ ਵੀ ਰੋਗ ਦੂਰ ਹੁੰਦੇ ਨੇ ਅਤੇ ਤਨ ਦੇ ਵੀ ਰੋਗ ਦੂਰ ਹੁੰਦੇ ਹਨ। ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਥਾ ਹੁੰਦੀ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਨ ਕਵੀ ਨੇ ਇਸ ਨੂੰ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਆਪਾਂ ਕਥਾ ਸੁਣਦੇ ਹਾਂ, ਬੇਅੰਤੀ ਸਾਧ ਸੰਗਤ ਜੀ, ਉਹ ਜਿਹੜੀਆਂ ਸੰਗਤਾਂ ਨੇ ਆਪਾਂ ਦੇਖਦੇ ਹਾਂ, ਜਦੋਂ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਮਹਾਰਾਜ ਜੀ ਦਰਬਾਰ ਦੇ ਵਿੱਚ ਆਣ ਕੇ ਸੱਜਦੇ ਨੇ ਅਤੇ ਸੰਗਤਾਂ ਨੇ ਜਿਹੜੀਆਂ ਕਤਾਰਾਂ ਬਣ ਕੇ ਖੜ੍ਹ ਜਾਂਦੀਆਂ ਨੇ ਕਿ ਸਤਿਗੁਰ ਜੀ ਦੀ ਇੱਕ ਪਹਿਲੀ ਝਲਕ ਹੈ ਜਿਹੜੀ ਕਿਤੇ ਸਾਡੇ 'ਤੇ ਪੈ ਜਾਵੇ। ਜਿਹੜੇ ਸਾਨੂੰ ਮਨ ਦੇ ਰੋਗ ਲੱਗੇ ਨੇ, ਤਨ ਦੇ ਰੋਗ ਲੱਗੇ ਨੇ, ਉਹ ਸਾਡੇ ਦੂਰ ਹੋ ਜਾਣ। ਆਪਾਂ ਦੇਖਦੇ ਹਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਨੇ, ਲੱਖਾਂ ਸੰਗਤਾਂ ਕਤਾਰਾਂ ਬਣਾ ਕੇ ਖੜ੍ਹੀਆਂ ਹੁੰਦੀਆਂ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਝਲਕ ਪੈ ਜਾਵੇ। ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਨੇ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਦਰਬਾਰ ਸੱਜਦਾ, ਮਹਾਰਾਜ ਜੀ ਆਪਣਾ ਅੰਮ੍ਰਿਤ ਵੇਲੇ ਦਾ ਨੇਮ ਨਿਭਾ ਕੇ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਜਦੋਂ ਦਰਬਾਰ ਦੇ ਵਿੱਚ ਆਉਂਦੇ ਨੇ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਬਾਰ ਦੇ ਵਿੱਚ ਸਜੇ ਨੇ ਅਤੇ ਤੁਸੀਂ ਸਾਰੀਆਂ ਸੰਗਤਾਂ ਦਰਸ਼ਨ ਪਰਸਨ ਕਰ ਰਹੀਆਂ ਹੋ, ਅਤੇ ਉਹ ਸੰਗਤਾਂ ਕਤਾਰਾਂ ਬਣਾ ਕੇ ਖੜ੍ਹੀਆਂ ਹੁੰਦੀਆਂ ਨੇ ਕਿ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦਰਬਾਰ ਦੇ ਵਿੱਚ ਆਉਣਾ ਹੈ ਅਤੇ ਕਿਤੇ ਸਾਡੇ 'ਤੇ ਉਹਨਾਂ ਦੀ ਪਹਿਲੀ ਝਲਕ ਪੈ ਜਾਵੇ ਅਤੇ ਸਾਡੇ ਮਨ ਦੇ ਵੀ ਰੋਗ ਦੂਰ ਹੋ ਜਾਣਗੇ ਅਤੇ ਤਨ ਦੇ ਵੀ ਰੋਗ ਦੂਰ ਹੋ ਜਾਣਗੇ। ਅਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਰਬਾਰ ਦੇ ਵਿੱਚ ਆਉਂਦੇ ਨੇ, ਮਹਾਰਾਜ ਜੀ ਦੀ ਜਿਨ੍ਹਾਂ 'ਤੇ ਵੀ ਪ੍ਰਾਣੀਆਂ 'ਤੇ ਦ੍ਰਿਸ਼ਟੀ ਪੈਂਦੀ ਹੈ, ਸੰਗਤਾਂ 'ਤੇ ਦ੍ਰਿਸ਼ਟੀ ਪੈਂਦੀ ਹੈ, ਮਹਾਰਾਜ ਜੀ ਉਹਨਾਂ ਦੇ ਮਨ ਦੇ ਵੀ ਰੋਗ ਚੱਕ ਦਿੰਦੇ ਨੇ, ਉਹਨਾਂ ਦੇ ਤਨ ਦੇ ਵੀ ਰੋਗ ਚੱਕ ਦਿੰਦੇ ਨੇ। ਭੱਟਾ ਨੇ ਤਾਂ ਹੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਬਚਨ ਕਹੇ ਨੇ, ਅੰਮੇ ਉਹ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੂਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੂਵੈ, ਸੋ ਕਹੋ ਅਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦੇ ਕਿਤੇ ਮਨ ਦੇ ਤਨ ਦੇ ਰੋਗ ਵੀ ਦੂਰ ਕਰਦੇ ਨੇ, ਉੱਥੇ ਸਤਿਗੁਰੂ ਜੀ ਉਹਨਾਂ ਦਾ ਜਨਮ ਮਰਨ ਕੱਟ ਦਿੰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰਾਂ ਦੀ ਜੋਤ ਵਰਤਰੀ ਹੈ, ਤਾਂ ਹੀ ਤੇ ਆਪਾਂ ਇਹ ਬਚਨ ਪੜ੍ਹਦੇ ਹਾਂ, ਜੋਤ ਊਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਮਹਾਰਾਜ ਜੀ ਦਾ ਆਪ ਜੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਸਾਧ ਸੰਗਤ ਜੀਓ, ਤੇ ਗੁਰੂ ਦਸਵੇਂ ਪਾਤਸ਼ਾਹ ਦੇ ਬਚਨ ਨੇ, ਸਤਿਗੁਰ ਜੀ ਕਹਿੰਦੇ ਹਨ, ਸੰਧਿਆ ਸੁਮੈ ਸਮੈ ਸੁਣੈ ਰਹਿ ਰਾਸ, ਕਥਾ ਕੀਰਤਨ ਸੁਣੈ ਹਰਜਾਸ, ਇਨ ਮੈਂ ਨੇਮ ਜੋ ਏਕ ਕਰਾਵੈ ਸੋ ਸਿੱਖ ਅਮਰਾ ਪੁਰੀ ਕੋ ਜਾਵੈ। ਕਹਿਣ ਲੱਗੇ ਮਹਾਰਾਜ ਜੀ, ਭਾਵੇਂ ਕੋਈ ਰਹਿ ਰਾਸ ਦਾ ਪਾਠ ਸਰਵਣ ਕਰ ਲਵੇ, ਕੋਈ ਕਥਾ ਕੀਰਤਨ ਸਰਵਣ ਕਰ ਲਵੇ, ਪਾਤਸ਼ਾਹ ਜੀ ਕਹਿਣ ਲੱਗੇ ਜੇ ਕੋਈ ਵੀ ਇਹਨਾਂ ਦੇ ਵਿੱਚੋਂ ਨੇਮ ਕਰ ਲਵੇਗਾ ਉਹ ਸਾਧ ਸੰਗਤ ਜੀ ਉਹ ਅਮਰਾਪੁਰੀ ਦਾ ਸੱਚ ਖੰਡ ਦਾ ਵਾਸੀ ਬਣ ਜਾਏਗਾ। ਸੋ ਸਾਧ ਸੰਗਤ ਜੀ ਉਹ ਆਪ ਜੀ ਕਥਾ ਕੀਰਤਨ ਸਰਵਣ ਕਰ ਰਹੇ ਸੀ। ਕਥਾ ਹੈ ਸਾਧ ਸੰਗਤ ਜੀਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਬਾਲੇ ਕੋਲੋਂ ਸਾਧ ਸੰਗਤ ਜੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਆਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰਵਣ ਕੀਤੀ। ਸਾਧ ਸੰਗਤ ਜੀਓ, ਗੁਰੂ ਦਸਵੇਂ ਪਾਤਸ਼ਾਹ ਨੇ ਸਾਬੋ ਕੀ ਤਲਵੰਡੀ ਗੁਰੂ ਕਾਂਸ਼ੀ ਦਮਦਮਾ ਸਾਹਿਬ ਸਾਧ ਸੰਗਤ ਜੀਓ ਸਾਰੇ ਸਿੰਘਾਂ ਨੂੰ ਸਰਵਣ ਕਰਾਈ, ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬੇਨਤੀ ਕੀਤੀ ਸੀ, ਮਹਾਰਾਜ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਸਰਵਣ ਕਰਾਓ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪ ਗੁਰੂ ਕਾਂਸ਼ੀ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਸਰਵਣ ਕਰਾਈ। ਸਾਧ ਸੰਗਤ ਜੀਓ, ਜਿਨ੍ਹਾਂ ਦੇ ਵਿੱਚੋਂ 48 ਸਿੰਘ ਦੇ ਸਮੇਤ ਸੱਚਖੰਡ ਨੂੰ ਗਏ। ਸਾਧ ਸੰਗਤ ਜੀਓ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਸਰਵਣ ਕਰਕੇ ਤਾਂ ਹੀ ਤੇ ਪਾਤਸ਼ਾਹ ਦੇ ਬਚਨ ਨੇ ਜੋ ਇਹ ਕਥਾ ਸੁਣਿਆ ਰਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੇ। ਇਹ ਕਥਾ ਕੀਰਤਨ ਹੈ ਜਿਹੜੀ ਸਾਧ ਸੰਗਤ ਜੀਓ ਬੰਦੇ ਨੂੰ ਮੁਕਤ ਕਰ ਦਿੰਦੀ ਹੈ। ਫਿਰ ਦੇਖੋ ਜਦੋਂ ਦਸਵੇਂ ਪਾਤਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਮਨ ਕਰ ਗਏ ਤੇ ਜਿਹੜੇ ਸਿੰਘ ਬਚੇ ਸਨ ਜਦੋਂ ਭਾਈ ਸਾਹਿਬ ਭਾਈ ਰਾਇਮ ਕੌਰ ਜੀ ਦੇ ਕੋਲ ਆਏ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੋਂ ਅੰਸ ਬੰਸ਼ ਦੇ ਵਿੱਚੋਂ ਸਨ, ਉਹਨਾਂ ਦੇ ਕੋਲੋਂ ਸਾਧ ਸੰਗਤ ਜੀ ਉਹਨਾਂ ਸਿੰਘਾਂ ਨੇ ਪਹਿਲਾਂ ਤੇ ਦਸਵੇਂ ਪਾਤਸ਼ਾਹ ਦੀ ਸਾਰੀ ਕਥਾ ਸਰਵਣ ਕੀਤੀ, ਫਿਰ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਾਰਾ ਇਤਿਹਾਸ ਸਰਵਣ ਕੀਤਾ। ਐਸੀ ਕਥਾ ਹੈ ਸਾਧ ਸੰਗਤ ਜੀਓ। ਸੋ ਸਾਧ ਸੰਗਤ ਜੀ ਆਪ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ, ਧੰਨ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪ੍ਰਤੀ ਬਚਨ ਭੱਟਾਂ ਨੇ ਸਤਿਗੁਰੂ ਜੀ ਦੀ ਵਡਿਆਈ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਦਰਜ ਕੀਤੇ ਨੇ। ਕਹਿਣ ਲੱਗੇ, ਜਬ ਲੋ ਨਹੀਂ ਭਾਗ ਲੀਲਾਰ ਹੁੰਦਾ ਤਬ ਲੋ ਭਰਮਤੇ ਫਿਰਤੇ ਬੋਤਾਇਓ ਕਲ ਕੋਰ ਸਮੁੰਦਰ ਮੈਂ ਬੁੱਟ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਬਨਾਇਓ। ਜਿਨ੍ਹਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨਾਮ ਵੀ ਲੈ ਦਿੱਤਾ ਇੱਕ ਵਾਰੀ ਆਪਣੀ ਰਸਨਾ ਤੋਂ, ਸਾਧ ਸੰਗਤ ਜੀ ਉਹ ਫਿਰ ਦੁਬਾਰਾ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਏ, ਜਨਮ ਮਰਨ ਤੋਂ ਮੁਕਤ ਹੋ ਗਏ। ਤੇ ਭੱਟਾਂ ਨੇ ਦੇ ਇੱਥੋਂ ਤੱਕ ਬਚਨ ਲਿਖੇ ਨੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਖੁਦ ਅਕਾਲ ਪੁਰਖ ਪਰਮੇਸ਼ਰ ਹਨ। ਜੇ ਆਪਾਂ ਆਖੀਏ ਨਾ ਵੀ ਕੋਈ ਉੱਤੇ ਹੋਰ ਰੱਬ ਬੈਠਾ ਹੈ, ਭੱਟ ਜੀ ਕਹਿਣ ਲੱਗੇ ਉੱਤੇ ਵੀ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਇਹ ਬਚਨ ਕਹੇ ਹਨ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰ ਰੂਹ ਦੇ ਵਿੱਚ ਹਰ ਜਿਸਮ ਦੇ ਵਿੱਚ ਜਿੰਨੀ ਵੀ ਕੁਦਰਤ ਹੈ ਨਾ ਉਹ ਸਾਰੀ ਕੁਦਰਤ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਹਨ। ਤੇ ਇਸੇ ਤਰ੍ਹਾਂ ਖੁਦ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਲੈ ਕੇ ਆਏ ਹਨ ਇਸ ਮਾਤ ਦੇ ਲੋਕ ਦੇ ਉੱਤੇ। ਆਪਾਂ ਬਚਨ ਪੜ੍ਹਦੇ ਹਾਂ, ਧਰਨ ਗਗਨ ਅਖੰਡ ਮੈਂ ਜੋਤ ਸਵਰੂਪੀ ਰਹੇ ਉਹ ਭਾਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭੱਟ ਮਥੁਰਾ ਜੀ ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਰੱਬ ਹਨ, ਅਕਾਲ ਪੁਰਖ ਪਰਮੇਸ਼ਰ ਹਨ। ਤੇ ਜਦੋਂ ਆਪਾਂ ਸੱਤੇ ਦੇ ਬਲਵੰਡੇ ਦੀ ਵਾਰ ਪੜ੍ਹਦੇ ਹਾਂ, ਉਹਨਾਂ ਨੇ ਵੀ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕੀਤੀ, ਕਹਿਣ ਲੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿੱਥੇ ਜਾ ਕੇ ਸੂਰਜ ਚੜ੍ਹਦਾ ਹੈ ਜਿੱਥੇ ਜਾ ਕੇ ਛਿਪਦਾ ਹੈ, ਜਿੱਥੇ ਚੰਦਰਮਾ ਚੜ੍ਹਦਾ ਜਿੱਥੇ ਜਾ ਕੇ ਛਿਪਦਾ ਹੈ, ਚਾਰੇ ਕੁੰਟਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਹਾਡੀ ਵਡਿਆਈ ਫੈਲੀ ਹੋਈ ਹੈ। ਸੱਤਾ ਦੇ ਬਲਵੰਡਾ ਜੀ ਵਡਿਆਈ ਕਰਦੇ ਹੋਏ ਕਹਿੰਦੇ ਹਨ, चारे जागे चो जुगी पंचायन आपे हुआ, आपी ने आप साजन आपे थम खलुआ, आपे पट्टी कलम आप आपे लिखन हारा हुआ, सभी उम्मत आवन जावनी आपे ही नवा निरुआ, तख्त बैठा अर्जन गुरु सतगुर का खिवे चंदुआ, उगमनो ते आथ वनो चो चक्की कियन लोआ, जिनी गुरु ना सेवियो मन मुखा पया मोआ, दूनी चौनी करा मात सच्चे का सच्चा टूआ। भाई सत्ता दे बलवंडे ने भी सतगुरु गुरु अर्जन देव महाराज जी की वडियाई की। फिर जड़े भट भिखा जी होए ने जिन्हां दी अगवाई हेठ धन गुरु अर्जन देव महाराज जी दे कोल सारे भट चल के आए। ये साध संगत जी वो वेदां दा अवतार सन जड़े भट सन, ते वो कहन लगे भट भिखा जी जड़े सारे भट्टां दे श्रोमणी सन आगूकार सन, उन्होंने बचन दर्ज किते ने। कहन लगे धन गुरु अर्जन देव महाराज जी बड़ा लम्मा समा हो गया सानू भटकदिआं नूं, बड़े तपसी मिले, बड़े सन्यासी मिले, बड़े बड़े मुनि जन ज्ञानी मिले, पर कहन लगे किसे दे कोलो साड़ी तसली ना होई, पर जदों तुहाडे कोल आए ते साडे मन नूं तसली हो गई, साड़ी जड़ी भटकना सी उह खत्म हो गई। भट भिखा जी लिखदे हन, रहो संत हो टोल साध बो तेरे डिठे, तपसी सन्यासी मुखोए पंडित मिठे, मुखोए पंडित मिठे, बरस हो फिरयो एक किने ना परचो लायो, कहते हैं कहती सुनी रहत को खुशी ना आयो। फिर अगे की लिखदे हन, गुरदई मिलायो भिखिया, जीव तू रखे तीव रहो। कहन लगे महाराज जी बड़िया दे कोल गए पर किसे दे कोल तसली ना होई, पर जदो धन गुरु अर्जन देव महाराज जी तुहाडे कोल आए ते जेड़ी सारी मन दी भटकना सी ओ दूर हो गई ते साड़ी जेड़ी तसली हो गई। साध संगत जीओ, गुरु अर्जन देव महाराज जी दी वडियाई आपा गुरु ग्रंथ साहिब महाराज जी दे विच सरवण करदे आं। हुणे ही आपा कीर्तनिया सिंघां दे कोलों सतगुरु गुरु अर्जन देव महाराज जी दी वडियाई दे पट्टां दे सवैये जड़े कीर्तन रूप दे विच सरवण कीते हन। पर धन गुरु अर्जन देव महाराज जी दी जड़ी शहादत है आपा उस ते विचार करनी है। सतगुरु जी नूं शहीदां दे सिरताज कहा गया, धन गुरु अर्जन देव महाराज जी शहीदां दे सिरताज हन। जे साध संगत जी किसे कौम नूं बहुता चिर जिउंदा रखना होवे ना, फिर उस नूं दो चीजां दी लोड़ पैंदी है, एक है अहले कलाम ते दूजा है अहले मुकाम। ते धन गुरु अर्जन देव महाराज जी ने ये जिहड़ियां दोवें दातां ये दोवें वस्तां सतगुरु जी ने खालसे पंथ की झोली दे विच पाईयां, सिख पंथ की झोली दे विच पाईयां हन। अहले कलाम की है? सचखंड श्री हरिमंदर साहब। अहले कलाम है धन श्री गुरु ग्रंथ साहिब महाराज जी। अहले मुकाम की है? सचखंड श्री हरिमंदर साहब। ते साध संगत जी, सब तो पहला धन गुरु अर्जन देव महाराज जी ने सच खंड श्री हरिमंदर साहब बनवाया है। भावें कि सरोवर की गल भाई साहब भाई गुरदास जी ने की है कि सरोवर है जेड़ा धन गुरु रामदास जी ने बनवाया। भाई साहब जी लिखते हैं, पूरन ताल खटाया अमृत सर विच जोत जगावे, बैठा सोढ़ी पातशाह रामदास सतगुरु कहावे। सरोवर दी जेड़ा है सेवा है धन गुरु रामदास महाराज जी ने की है, पर जेड़ा सचखंड श्री हरिमंदर साहब है वो धन गुरु अर्जन देव महाराज जी ने बनवाया है। ते साध संगत जीओ, सचखंड श्री हरिमंदर साहब धन गुरु अर्जन देव महाराज जी ने इस करके बनाया है, एडा वड्डा अस्थान इस करके बनाया है भी जिथे एडे वड्डे गुरु ग्रंथ साहिब महाराज जी का प्रकाश करना है, जेड़ा सब तो महान है, जिन्हू ਸਤਿਗੁਰ ਜੀ ਨੇ ਇਹ ਬਚਨ ਕਹਿਣ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ, ਜਿੱਥੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਆਣ ਕੇ ਬੈਠਣਾ ਹੈ। ਉਹ ਸਾਧ ਸੰਗਤ ਜੀ, ਉਹ ਅਸਥਾਨ ਵੀ ਮਹਾਨ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ, ਫਿਰ ਉਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਤਾਂ ਹੀ ਤੇ ਮਹਾਰਾਜ ਜੀ ਨੇ ਬਚਨ ਲਿਖੇ ਵੀ ਜਿੱਥੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਕਾਸ਼ ਕਰਨਾ, ਜਿੱਥੇ ਉਸ ਅਕਾਲ ਪੁਰਖ ਪਰਮੇਸ਼ਰ ਨੇ ਬਿਰਾਜਣਾ ਹੈ, ਉਸ ਵਰਗਾ ਦੁਨੀਆਂ ਭਰ ਦੇ ਵਿੱਚ ਕੋਈ ਤੀਰਥ ਨਹੀਂ ਹੋਣਾ ਚਾਹੀਦਾ, ਉਸ ਦੀ ਬਰਾਬਰੀ ਦਾ ਕੋਈ ਤੀਰਥ ਨਹੀਂ ਹੋਣਾ ਚਾਹੀਦਾ। ਤੇ ਸਾਧ ਸੰਗਤ ਜੀਓ, ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ, ਇੰਗਲੈਂਡ, ਅਮੈਰੀਕਾ, ਸਾਰੇ ਕਿਤੇ ਜਾਂਦੇ ਵੀ ਹੋ, ਪਰ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਤੀਰਥ ਕਿਤੇ ਨਜ਼ਰ ਨਹੀਂ ਆਏਗਾ। ਮਹਾਰਾਜ ਜੀ ਨੇ ਜੋ ਬੋਲ ਲਿਖ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਉਹ ਅਟਲ ਨੇ। ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਡਿੱਠੇ ਸਭੇ ਥਾਂ ਨਹੀਂ ਤੁਧ ਜੇਹਿਆ। ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗਾ ਤੀਰਥ ਨਹੀਂ ਮਿਲੇਗਾ। ਤੇ ਦੂਜਾ ਜਿਹੜੀ ਆਪਾਂ ਇੱਕ ਹੋਰ ਸ਼ਹੀਦਾਂ ਦੀ ਧਰਤੀ ਦੇ ਪ੍ਰਤੀ ਇਹ ਬਚਨ ਪੜ੍ਹਦੇ ਹਾਂ ਅੱਲਾ ਯਾਰ ਖਾਂ ਜੋਗੀ ਦਾ, ਤੁਹਾਨੂੰ ਚਮਕੌਰ ਸਾਹਿਬ ਵਰਗੀ ਧਰਤੀ ਵੀ ਕਿਤੇ ਨਹੀਂ ਨਜ਼ਰ ਆਏਗੀ। ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਸ਼ਹੀਦਾਂ ਦੀ ਧਰਤੀ ਦੇ ਪ੍ਰਤੀ ਗਰ ਹਿੰਦ ਮੇਂ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਜਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲੀਏ। ਤੁਹਾਨੂੰ ਚਮਕੌਰ ਸਾਹਿਬ ਵਰਗਾ ਤੀਰਥ ਵੀ ਕਿਤੇ ਨਜ਼ਰ ਨਹੀਂ ਆਵੇਗਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਇਹ ਜਿਹੜੀਆਂ ਗੱਲਾਂ ਸਨ, ਹਕੂਮਤ ਨੂੰ ਰਿੜਕਦੀਆਂ ਸਨ ਅੱਖਾਂ ਦੇ ਵਿੱਚ, ਤੇ ਉਦੋਂ ਹੀ ਨਹੀਂ ਰੜਕਦੀਆਂ ਸਨ, ਅੱਜ ਤੱਕ ਰੜਕਦੀਆਂ ਪਈਆਂ ਨੇ। ਸਾਧ ਸੰਗਤ ਜੀ, ਉਹ ਸਮੇਂ ਸਮੇਂ ਤੇ ਬਸ ਹਕੂਮਤ ਚੇਂਜ ਹੁੰਦੀ ਹੈ, ਪਰ ਸੁਭਾਅ ਉਹੀ ਰਹਿੰਦੇ ਹਨ ਉਹਨਾਂ ਦੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦੇ ਕੀ ਕਾਰਨ ਬਣੇ? ਇੱਕ ਤੇ ਜਿਹੜਾ ਦੁਸ਼ਟ ਪਾਪੀ ਚੰਦੂ ਸੀ, ਉਸ ਦੀ ਲੜਕੀ ਦਾ ਰਿਸ਼ਤਾ ਨਾ ਲੈਣਾ, ਤੇ ਸਤਿਗੁਰੂ ਜੀ ਨੂੰ ਦੱਸਦਾ ਸੀ ਜਦੋਂ ਰਿਸ਼ਤਾ ਕਰਕੇ ਆਏ ਨਾ ਉਸ ਦੀ ਲੜਕੀ ਦਾ, ਕਹਿਣ ਲੱਗਾ ਚੁਬਾਰੇ ਦੀ ਇੱਟ ਮੋਰੀ ਨਾ ਲਾ ਆਇਓ। ਤੇ ਜਿਹੜੀ ਗੱਲ ਸੀ ਸਾਧ ਸੰਗਤ ਜੀ, ਦਿੱਲੀ ਦੀ ਸੰਗਤਾਂ ਦੇ ਕੰਨਾਂ ਦੇ ਵਿੱਚ ਪਈ, ਤੇ ਉਹਨਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਹਾ, ਜਿਹੜਾ ਚੰਦੂ ਵਜ਼ੀਰ ਹੈ ਦਿੱਲੀ ਦਾ, ਉਹ ਕਹਿੰਦਾ ਹੈ ਆਪਣੇ ਅਹਿਲਕਾਰਾਂ ਨੂੰ ਜਿਹੜਾ ਰਿਸ਼ਤਾ ਕਰਕੇ ਆਇਆ ਪੰਡਿਤ, ਉਹਨੂੰ ਕਹਿੰਦਾ ਹੈ ਵੀ ਚੁਬਾਰੇ ਦੀ ਅੱਟ ਮੋਰੀ ਨੂੰ ਲਾ ਆਇਓ। ਆਪਣੇ ਆਪ ਨੂੰ ਚੁਬਾਰਾ ਦੱਸਦਾ, ਗੁਰੂ ਘਰ ਨੂੰ ਮੋਰੀ ਦੱਸਦਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਹੁਣ ਅਸੀਂ ਇਸ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਅਸੀਂ ਵੱਡੇ ਬਣ ਕੇ ਕੀ ਲੈਣਾ, ਅਸੀਂ ਛੋਟੇ ਹੀ ਠੀਕ ਹਾਂ, ਚੁਬਾਰੇ ਵਾਲੇ ਨੂੰ ਚੁਬਾਰਾ ਹੀ ਰਹਿਣ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ। ਤੇ ਦੂਜਾ ਸੀ ਜਿਹੜਾ ਮੁਹੰਮਦ ਸਾਹਿਬ ਦੀ ਜਿਹੜੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਨਾਂ ਦਰਜ ਕਰਨੀ। ਜਿਹੜਾ ਜਹਾਂਗੀਰ ਬਾਦਸ਼ਾਹ ਸੀ, ਉਹ ਕਹਿੰਦਾ ਸੀ ਵੀ ਮੁਹੰਮਦ ਸਾਹਿਬ ਦੀ ਜਿਹੜੀ ਵਡਿਆਈ ਹੈ ਨਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ ਜਾਵੇ। ਮਹਾਰਾਜ ਜੀ ਕਹਿਣ ਲੱਗੇ, ਇੱਥੇ ਇੱਕ ਬੰਦੇ ਦੀ ਵਡਿਆਈ ਨੂੰ ਦਰਜ ਨਹੀਂ ਕੀਤਾ ਜਾ ਸਕਦਾ, ਇੱਥੇ ਤੇ ਇਹ ਕਿਹਾ ਜਾਂਦਾ ਅਵਲੈ ਅੱਲੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਤੇ ਇਹ ਕਿਹਾ ਜਾਂਦਾ ਗੁਰੂ ਨਾਨਕ ਦੇ ਘਰ ਦੇ ਵਿੱਚ, ਇੱਕ ਬੰਦੇ ਦੀ ਵਡਿਆਈ ਨੂੰ ਤਰਜਮਾ ਨਹੀਂ ਦਿੱਤਾ ਗਿਆ। ਤੇ ਤੀਜਾ ਸੀ ਜਿਹੜਾ, ਜਿਹੜੇ ਚਾਰ ਭਗਤ ਆਏ ਸਨ, ਕਾਨਾ, ਛੱਜੂ, ਪੀਲੂ, ਸ਼ਾਹ ਹੁਸੈਨ, ਉਹਨਾਂ ਦੀ ਵਡਿਆਈ ਸਤਿਗੁਰੂ ਜੀ, ਉਹਨਾਂ ਦੇ ਅੰਦਰੋਂ ਹੋਮੇ ਅਹੰਕਾਰ ਦੀ ਬੋ ਆਉਂਦੀ ਸੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਵੀ ਬਾਣੀ ਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ। ਚੌਥਾ ਸੀ ਜਿਹੜਾ ਸ਼ੇਖ ਅਹਿਮਦ ਸਰਹੰਦੀ, ਜਿਹੜਾ ਸਰਹੰਦ ਦਾ ਰਹਿਣ ਵਾਲਾ, ਆਪਾਂ ਜਦੋਂ ਜਾਂਦੇ ਹਾਂ ਨਾ ਫਤਿਹਗੜ੍ਹ ਸਾਹਿਬ, ਮੋਤੀ ਮਹਿਰੇ ਦਾ ਜਿਹੜਾ ਗੁਰਦੁਆਰਾ ਹੈ, ਉਹਦੇ ਸਾਹਮਣੇ ਉਸਦੀ ਸਮਾਧ ਕਬਰ ਬਣੀ ਹੈ ਸ਼ੇਖ ਅਹਿਮਦ ਸਰਹੰਦੀ ਦੀ। ਉਸ ਨੇ ਵੀ ਪੂਰਾ ਰੋਲ ਪਲੇ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਵਾਸਤੇ। ਇਹ ਮੁੱਖ ਕਾਰਨ ਸਨ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ। ਤੇ ਜਹਾਂਗੀਰ ਬਾਦਸ਼ਾਹ ਹੈ ਜਿਹੜਾ, ਉਹ ਭਾਵੇਂ ਆਪਣੇ ਆਪ ਨੂੰ ਪਾਸੇ ਕਰਦਾ ਵੀ ਮੈਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਾਸਤੇ ਵਿੱਚ ਕੋਈ ਰੋਲ ਪਲੇ ਨਹੀਂ ਕੀਤਾ, ਵੀ ਇਹਦੇ ਵਿੱਚ ਸਾਰਾ ਦੋਸ਼ ਹੈ ਜਿਹੜਾ ਚੰਦੂ ਦਾ। ਪਰ ਸਾਧ ਸੰਗਤ ਜੀ ਆਪਣੀ ਜਿਹੜੀ ਉਸਦੀ ਕਿਤਾਬ ਹੈ ਨਾ ਤੋਜਕੀ ਜਹਾਂਗੀਰੀ, ਉਹਦੇ ਵਿੱਚ ਉਸਨੇ ਲਿਖਿਆ ਹੈ ਵੀ ਇੱਕ ਅਰਜਨ ਨਾਮੇ ਖੱਤਰੀ ਹੈ ਜਿਹੜਾ ਅੰਮ੍ਰਿਤਸਰ ਰਹਿੰਦਾ ਹੈ, ਉਸਨੇ ਝੂਠ ਦੀ ਦੁਕਾਨ ਖੋਲ੍ਹੀ ਹੈ, ਵੀ ਮੈਂ ਸੋਚ ਰਿਹਾ ਸੀ ਲੰਮੇ ਸਮੇਂ ਤੋਂ ਵੀ ਇਸ ਨੂੰ ਬੰਦ ਕਰਵਾ ਦਿਆਂ। ਅਤੇ ਉਸਨੇ ਵੀ ਪੂਰਾ ਰੋਲ ਪਲੇ ਕੀਤਾ। ਤਾਂ ਹੀ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਸਨ, ਜਦੋਂ ਚੰਦੂ ਨੂੰ ਨਕੇਲ ਪਾ ਕੇ ਨੱਕ ਦੇ ਵਿੱਚ ਦਿੱਲੀ ਤੋਂ ਲੈ ਕੇ ਆਏ ਨਾ, ਜਹਾਂਗੀਰ ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਸਪੁਰਦ ਕੀਤਾ ਅਤੇ ਉਸ ਵੇਲੇ ਬਚਨ ਕਹੇ ਸਨ ਵੀ ਇਸ ਦੇ ਕੋਲੋਂ ਦਰਗਾਹ ਦੇ ਵਿੱਚ ਲੇਖਾ ਲਵਾਂਗੇ, ਚੰਦੂ ਪਾਪੀ ਦਾ ਜਿਹੜਾ ਲੇਖਾ ਇੱਥੇ ਨਿਬੇੜਾਂਗੇ। ਅਤੇ ਉਸ ਵੇਲੇ ਇਹ ਚਾਰ ਮੁੱਖ ਕਾਰਨ ਸਨ। ਅਤੇ ਚੰਦੂ ਨੇ ਬਹਾਨੇ ਸਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਬੁਲਾਇਆ। ਅਤੇ ਮੈਂ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਦਿਆਂ ਪਹਿਲਾਂ ਹੀ, ਭਾਈ ਕੇਸਰ ਸਿੰਘ ਜੀ ਛਿੱਬਰ ਹੋਏ ਨੇ ਭੱਲੇ ਕੁੱਲ ਦੇ ਵਿੱਚੋਂ, ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ। ਉਹਨੇ ਇਸ ਘਟਨਾ ਨੂੰ ਦਰਜ ਕੀਤਾ ਹੈ, ਜਿਹੜੇ ਕਵੀ ਹੁੰਦੇ ਹਨ ਕਿਸੇ ਵਲਵਲੇ ਦੇ ਵਿੱਚੋਂ ਉਡਾਰੀਆਂ ਮਾਰਦੇ ਹਨ, ਉਹਨਾਂ ਨੇ ਵਲਵਲਾ ਸਾਂਝਾ ਕੀਤਾ ਆਪਣਾ। ਬੀਬੀ ਭਾਨੀ ਸੀ ਨਾ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ, ਕਵੀ ਲਿਖਦਾ ਉਸਦੇ ਮਨ ਦਾ ਵਲਵਲਾ ਹੈ। ਭਾਈ ਕੇਸਰ ਸਿੰਘ ਜੀ ਛਿੱਬਰ ਇੱਕ ਦਿਨ ਨਾ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਸਨ ਘਰ ਦੇ ਵਿੱਚ, ਬੀਬੀ ਭਾਨੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆ ਗਈ। ਜਿਵੇਂ ਆਪਾਂ ਪਰਿਵਾਰ ਦੇ ਵਿੱਚ ਬੈਠੇ ਹੀ ਹੁੰਦੇ ਹਾਂ ਨਾ, ਅਤੇ ਆਪਣੇ ਧੀਆਂ ਪੁੱਤਰ ਆਪਣੇ ਕੋਲ ਆਣ ਕੇ ਬਹਿ ਜਾਂਦੇ ਨੇ। ਬੀਬੀ ਭਾਨੀ ਕਹਿਣ ਲੱਗੀ, ਪਿਤਾ ਗੁਰਦੇਵ ਜੀ, ਮੇਰਾ ਚਿੱਤ ਕਰਦਾ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ, ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਲਾਂ। ਕਹਿਣ ਲੱਗੇ, ਗੁਰੂ ਅਮਰਦਾਸ ਜੀ ਦੱਸ ਧੀਏ, ਤੂੰ ਕੀ ਆਪਣੇ ਆਪ ਦਾ ਵਲਵਲਾ ਸਾਂਝਾ ਕਰਨਾ ਹੈ, ਦੱਸ ਤੂੰ ਕੀ ਗੱਲ ਹੈ, ਤੂੰ ਸਾਡਾ ਲਹੂ ਹੈ। ਅਤੇ ਉਸ ਵੇਲੇ ਬੀਬੀ ਭਾਨੀ ਕਹਿਣ ਲੱਗੀ, ਪਿਤਾ ਗੁਰਦੇਵ ਜੀ, ਮੈਨੂੰ ਇੰਜ ਲੱਗਦਾ ਹੈ, ਮੈਨੂੰ ਅਤੇ ਮੇਰੀਆਂ ਕੁੱਲਾਂ ਨੂੰ ਬੜੇ ਬੜੇ ਕਰੜੇ ਭਾਣੇ ਮੰਨਣੇ ਪੈਣੇ ਨੇ, ਬੜੇ ਬੜੇ ਕਰੜੇ ਭਾਣੇ ਸਹਿਣ ਕਰਨੇ ਪੈਣੇ ਨੇ। ਅਤੇ ਕਹਿਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀ, ਦੱਸ ਧੀਏ ਤੈਨੂੰ ਕਿਉਂ ਲੱਗਦਾ ਹੈ। ਕਹਿਣ ਲੱਗੀ, ਮੈਨੂੰ ਇੰਜ ਲੱਗਦਾ ਜਿਵੇਂ ਬੜੇ ਕਰੜੇ ਭਾਣੇ ਸਹਿਣੇ ਪੈਣੇ ਨੇ, ਮੰਨਣੇ ਪੈਣੇ ਨੇ। ਅਤੇ ਭਾਈ ਕੇਸਰ ਸਿੰਘ ਜੀ ਛਿੱਬਰ ਲਿਖਦੇ ਹਨ, ਉਹ ਕਹਿੰਦੇ ਹਨ, ਮੇਰੀ ਤੱਤੀ ਤਵੀ ਲਾਹੌਰ ਦੇ ਵਿੱਚ ਤੱਤੀ ਤਵੀ 'ਤੇ ਮੇਰਾ ਹੀ ਬੇਟਾ ਬਹੇਗਾ, ਮੇਰੇ ਹੀ ਤੇਗ ਬਹਾਦਰ ਦਾ ਲਹੂ ਚਾਂਦਨੀ ਚੌਂਕ ਦੇ ਵਿੱਚ ਵਹੇਗਾ, ਮੇਰੇ ਹੀ ਸਾਹਿਬਜ਼ਾਦੇ ਅਜੀਤ ਅਤੇ ਜੁਝਾਰ ਸ਼ਹੀਦ ਹੋਣਗੇ ਚਮਕੂਰ ਦੀ ਜੂਹ ਅੰਦਰ, ਮੇਰੇ ਹੀ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦੇ ਫਤਿਹ ਸਿੰਘ ਚਿਣੇ ਜਾਣਗੇ ਸਰਹੰਦ ਦੀ ਦੁਆਰ ਅੰਦਰ। ਇਹ ਸਾਰੇ ਦਾ ਸਾਰਾ ਸੰਸਾਰ ਫਾਨੀ ਏ। ਕਹਿਣ ਲੱਗੀ, ਇਹ ਸਾਰੇ ਦਾ ਸਾਰਾ ਸੰਸਾਰ ਫਾਨੀ ਏ, ਸਫਲ ਹੋਵੇ ਮੇਰਾ ਨਾਮ ਜੋ ਰੱਖਿਆ ਤੁਸਾਂ ਨੇ ਭਾਨੀ ਏ। ਇਹ ਸਾਧ ਸੰਗਤ ਜੀ ਵਲਵਲਾ ਬੀਬੀ ਭਾਨੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਸਾਂਝਾ ਕੀਤਾ ਪਹਿਲਾਂ ਹੀ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਲਿਆਂਦਾ ਗਿਆ ਬਹਾਨੇ ਸਿਰ, ਜਹਾਂਗੀਰ ਬਾਦਸ਼ਾਹ ਦੇ ਕੋਲੋਂ ਆਗਿਆ ਲੈ ਕੇ ਚੰਦੂ ਬਾਦਸ਼ਾਹ ਨੇ। ਅਤੇ ਉਹਨਾਂ ਦੇ ਨਾਲ ਪੰਜ ਸਿੱਖ ਗਏ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ। ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪੁਰਾਣਾ ਆਦਿਕ ਜਿਹੜੇ ਪੰਜ ਸਿੰਘ ਸਨ ਉਹ ਨਾਲ ਗਏ ਸਾਧ ਸੰਗਤ ਜੀ। ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਦੇ ਵਿੱਚ ਸਾਧ ਸੰਗਤ ਜੀਓ ਪੰਜ ਦਿਨ ਕੈਦ ਰੱਖਿਆ ਤੇ ਚੰਦੂ ਨੇ ਜਿਹੜੇ ਆਪਣੇ ਸਿਪਾਹੀ ਸਨ ਉਹਨਾਂ ਨੂੰ ਇਹ ਹੁਕਮ ਕੀਤਾ ਵੀ ਜਦੋਂ ਵੀ ਇਹਨਾਂ ਨੂੰ ਕੋਈ ਭੁੱਖ ਤੇ ਲੱਗੇ ਇਹਨਾਂ ਦੇ ਕੋਲੋਂ ਲੱਖ ਰੁਪਈਆ ਲੈਣਾ ਹੈ ਪਹਿਲਾਂ, ਫਿਰ ਇਹਨਾਂ ਨੂੰ ਕੁਛ ਵੀ ਛਕਣ ਛਕਾਉਣ ਵਾਸਤੇ ਦੇਣਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੰਜ ਦਿਨ ਤਸੀਹੇ ਦਿੰਦਾ ਰਿਹਾ ਤੇ ਉਹ ਜਿਹੜੇ ਪੰਜ ਸਿੱਖ ਸਨ ਉਹ ਸਾਧ ਸੰਗਤ ਜੀ ਉਹਨਾਂ ਨੂੰ ਵੀ ਬੇੜੀਆਂ ਪਾ ਕੇ ਰੱਸੇ ਪਾ ਕੇ ਬੰਨਿਆ ਗਿਆ। ਭਾਈ ਸੰਤੋਖ ਸਿੰਘ ਸਾਹਿਬ ਜੀ ਚੂੜਾਮਨ ਕਵੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਸਾਰੀ ਘਟਨਾ ਨੂੰ ਲਿਖਿਆ ਹੈ। ਸਾਧ ਸੰਗਤ ਜੀ ਪਹਿਲਾਂ ਤੇ ਮਹਾਰਾਜ ਜੀ ਨੂੰ ਭੁੱਖੇ ਪਿਆਸੇ ਰੱਖਿਆ ਗਿਆ, ਫਿਰ ਸਾਧ ਸੰਗਤ ਜੀ ਉਹ ਤੱਤੀ ਤਵੀ ਤੇ ਬਿਠਾਇਆ ਗਿਆ ਤੇ ਜਿਹੜਾ ਸਾਰਾ ਹਾਲ ਸੀ ਜਦੋਂ ਜੰਗ ਸਾਈ ਮੀਆਂ ਮੀਰ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਨਾ ਤੇ ਉਹ ਕਹਿਣ ਲੱਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੇ ਕਵੋ ਤੇ ਲਾਹੌਰ ਤੇ ਦਿੱਲੀ ਨੂੰ ਪੜਾ ਦਿਆਂ, ਧਰਤੀ ਨੂੰ ਪੁੱਠੀ ਕਰ ਦਿਆਂ, ਇਹ ਮੇਰੇ ਤੋਂ ਸਭ ਕੁਛ ਸਹਿਣ ਨਹੀਂ ਹੋ ਰਿਹਾ। ਤੇ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕਹੇ ਸਨ, ਕਿਆ ਹੁਆ ਤਨ ਤਪ ਰਹਾ ਹੈ, ਮਨ ਸ਼ਾਂਤ ਹੈ ਹਰੀ ਕੇ ਨਾਮ ਸੇ, ਮੀਆਂ ਛੋਡੋ ਪ੍ਰੀਤੀ ਚਾਮ ਸੇ। ਕਹਿਣ ਲੱਗੇ ਕੀ ਹੋ ਗਿਆ, ਜਿਹੜਾ ਸਾਡਾ ਤਨ ਤਪ ਰਿਹਾ ਪਰ ਸਾਡਾ ਜਿਹੜਾ ਅੰਦਰ ਹੈ ਉਹ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਨਾਲ ਠੰਡਾ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਮਹਾਰਾਜ ਜੀ ਕਹਿਣ ਲੱਗੇ ਅਸੀਂ ਅੰਦਰੋਂ ਠੰਡੇ ਹਾਂ, ਤਪਤ ਮੈਂ ਠਾਂਡ ਵਰਤਾਈ। ਸਤਿਗੁਰੂ ਜੀ ਨੇ ਤਪਤ ਕੜਾਹਾ ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਡੇ ਕੋਲੋਂ ਪ੍ਰਭੂ ਪਰਮੇਸ਼ਰ ਦਾ ਨਾਮ ਹੈ, ਉਸ ਦੇ ਨਾਲ ਅਸੀਂ ਅੰਦਰੋਂ ਠੰਡੇ ਹਾਂ। ਤੱਤੀ ਤਵੀ ਤੇ ਬਿਠਾਇਆ ਗਿਆ, ਫਿਰ ਸਾਧ ਸੰਗਤ ਜੀ ਉਹ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ, ਜਿਵੇਂ ਦੇਗ ਉਬਾਲ ਕੇ ਪਾਣੀ ਗਰਮ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਸ ਦੇ ਵਿੱਚ ਬਿਠਾਇਆ ਗਿਆ। ਜਿਹੜਾ ਸਰੀਰ ਸੀ ਸਾਰਾ ਛਾਲੇ ਛਾਲੇ ਹੋ ਗਿਆ ਤੇ ਇਸੇ ਹੀ ਤਰ੍ਹਾਂ ਤਸੀਹੇ ਦਿੰਦਾ ਰਿਹਾ। ਜਿਹੜੀ ਚੰਦੂ ਦੀ ਲੜਕੀ ਸੀ, ਨੂੰਹ ਰਾਣੀ ਸੀ, ਉਹ ਸਾਧ ਸੰਗਤ ਜੀ ਅੰਦਰੋਂ ਵਿਲਕਦੀਆਂ ਸਨ ਵੀ ਇਹ ਕੀ ਹੋ ਰਿਹਾ। ਸਿੱਖ ਸਨ ਉਹ ਵੀ ਜਿਹੜੇ ਦੇਖ ਰਹੇ ਸਨ ਕਿ ਮਹਾਰਾਜ ਜੀ ਇਹ ਕੀ ਕੌਤਕ ਵਰਤਾ ਰਹੇ ਨੇ, ਤੇ ਸਿੱਖਾਂ ਨੂੰ ਵੀ ਸਾਧ ਸੰਗਤ ਜੀ ਉਹ ਮਾਰਿਆ ਗਿਆ, ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ ਜੀ ਨੂੰ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸਾਰੀ ਘਟਨਾ ਨੂੰ ਦਰਜ ਕੀਤਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਫਿਰ ਅਖੀਰਲੇ ਦਿਨ ਵੀ ਅਗਲੇ ਦਿਨ ਜਿਸ ਦਿਨ ਕਹਿਣ ਲੱਗਾ ਵੀ ਇਹਨਾਂ ਨੂੰ ਨਾ ਗਊ ਦੇ ਮਾਸ ਦੇ ਵਿੱਚ, ਗਊ ਦਾ ਮਾਸ ਉਤਾਰ ਕੇ ਚਮੜੇ ਦੇ ਵਿੱਚ ਬੰਨ ਕੇ ਇਹਨਾਂ ਨੂੰ ਹੁਣ ਸ਼ਹੀਦ ਕਰਨਾ ਹੈ। ਤੇ ਅਗਲੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਸ ਤਰ੍ਹਾਂ ਜਦੋਂ ਸ਼ਹੀਦ ਕਰਨਾ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਇਸ਼ਨਾਨ ਕਰਨਾ ਪਹਿਲਾਂ ਰਾਵੀ ਦਰਿਆ ਦੇ ਵਿੱਚ। ਤੇ ਕਹਿਣ ਲੱਗੇ ਕੋਈ ਨਹੀਂ, ਤਾਂ ਤੁਸੀਂ ਇਸ਼ਨਾਨ ਕਰ ਲਿਆ ਜੇ ਪਹਿਲਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਦੇ ਦਿੱਤਾ ਸੀ ਕਿ ਸਾਡੇ ਪੁੱਤਰ ਨੂੰ ਕਹਿਣਾ ਹੈ, ਜਦੋਂ ਜਾਣ ਲੱਗੇ ਨਾ ਸੱਚਖੰਡ ਨੂੰ ਅਗਲੇ ਦਿਨ ਜਦੋਂ ਜਾਣਾ ਸੀ, ਮਹਾਰਾਜ ਜੀ ਨੇ ਕਿਹਾ ਵੀ ਸਾਡੇ ਸਾਹਿਬਜ਼ਾਦੇ ਨੂੰ ਕਹਿ ਦੇਣਾ ਹੈ ਵੀ ਇਸ ਚੰਦੂ ਪਾਪੀ ਨੂੰ ਕੁੱਤੇ ਦੀ ਮੌਤ ਮਾਰਨਾ ਹੈ। ਇਹ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦਰਜ ਹਨ ਬਚਨ, ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ। ਇਹ ਸਿੱਖਾਂ ਨੂੰ ਬੋਲ ਕਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਨੂੰ। ਤੇ ਅਗਲੇ ਦਿਨ ਜਦੋਂ ਇਸ਼ਨਾਨ ਕਰਨ ਵਾਸਤੇ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ, ਮਹਾਰਾਜ ਜੀ ਰਾਵੀ ਦਰਿਆ ਦੇ ਵਿੱਚ ਜਦੋਂ ਇਸ਼ਨਾਨ ਕਰਨ ਗਏ ਤੇ ਦੁਬਾਰਾ ਫਿਰ ਮਹਾਰਾਜ ਜੀ ਵਾਪਸ ਨਹੀਂ ਪਰਤੇ। ਉੱਥੇ ਮਹਾਰਾਜ ਜੀ ਨੇ ਆਪਣਾ ਜਿਹੜਾ ਸਰੀਰ ਸੀ ਅਲੋਪ ਕਰ ਲਿਆ। ਸਤਿਗੁਰੂ ਜੀ ਸੱਚਖੰਡ ਗਮਨ ਕਰ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ। ਸਾਧ ਸੰਗਤ ਜੀਓ, ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਸ਼ਹੀਦ ਹੋਏ। ਤੇ ਫਿਰ ਉਹਨਾਂ ਨੇ ਸਿੱਖਾਂ ਨੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਾਰਾ ਬਿਰਤਾਂਤ ਦੱਸਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਹੁੰ ਖਾਧੀ, ਕਸਮ ਖਾਧੀ ਕਿ ਜਿੰਨਾ ਤੱਕ ਚੰਦੂ ਪਾਪੀ ਨੂੰ ਕੁੱਤੇ ਦੀ ਮੌਤ ਨਹੀਂ ਨਾ ਮਾਰ ਦਿੰਦੇ, ਉਹਨਾਂ ਤੱਕ ਅਸੀਂ ਦਮ ਨਹੀਂ ਲਵਾਂਗੇ। ਫਿਰ ਸਾਧ ਸੰਗਤ ਜੀਓ, ਜਦੋਂ ਮਹਾਰਾਜ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸ ਆਏ ਦਿੱਲੀ, ਤੇ ਉੱਥੋਂ ਫਿਰ ਚੰਦੂ ਨੂੰ ਜਿਵੇਂ ਆਪਾਂ ਕੁੱਤੇ ਨੂੰ ਪਟਾ ਪਾਉਂਦੇ ਆ ਨਾ, ਰੱਸਾ ਪਾਉਂਦੇ ਆ ਗਲ ਦੇ ਵਿੱਚ, ਇਸ ਤਰ੍ਹਾਂ ਚੰਦੂ ਪਾਪੀ ਨੂੰ ਸਾਧ ਸੰਗਤ ਜੀ ਉਹ ਦਿੱਲੀ ਤੋਂ ਲੈ ਕੇ ਆਏ। ਬਠਿੰਡੇ ਜ਼ਿਲ੍ਹੇ ਦੇ ਵਿੱਚ ਲੱਖੀ ਜੰਗਲ ਹੈ ਸਾਧ ਸੰਗਤ ਜੀ, ਉਹ ਬੜਾ ਵੱਡਾ ਸਥਾਨ ਹੈ, ਸੱਤ ਪਾਤਸ਼ਾਹੀਆਂ ਨੇ ਉੱਥੇ ਆਪਣੇ ਚਰਨ ਪਾਏ ਨੇ। 125,000 ਜਪਜੀ ਸਾਹਿਬ ਦਾ ਪਾਠ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਕੀਤਾ ਲੱਖੀ ਜੰਗਲ ਦੇ ਵਿੱਚ। 7ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਸਾਰੇ ਸੱਤ ਪਾਤਸ਼ਾਹੀਆਂ ਨੇ ਉੱਥੇ ਆਪਣੇ ਚਰਨ ਪਾਏ ਨੇ। ਲੱਖੀ ਜੰਗਲ ਬੜਾ ਵੱਡਾ ਸਥਾਨ ਹੈ, ਜਦੋਂ ਤੁਹਾਨੂੰ ਕਦੀ ਸਮਾਂ ਬਣੇ ਪੰਜਾਬ ਜਾਣ ਦਾ ਉਸ ਸਥਾਨ ਦੇ ਦਰਸ਼ਨ ਕਰਿਆ ਜੀ। ਤੇ ਉੱਥੇ ਸਾਧ ਸੰਗਤ ਜੀ ਅੱਜ ਵੀ ਉਹ ਦਰਖਤ ਮੌਜੂਦ ਹੈ। ਉਸ ਦਰਖਤ ਦੇ ਨਾਲ 6ਵੇਂ ਪਾਤਸ਼ਾਹ ਨੇ ਉਸ ਚੰਦੂ ਪਾਪੀ ਨੂੰ ਬੰਨਿਆ, ਅੱਜ ਵੀ ਉਹ ਦਰਖਤ ਮੌਜੂਦ ਹੈ। ਤੇ ਜਿਹੜੇ ਕੁੱਤੇ ਸਨ ਨਾ, ਮਹਾਰਾਜ ਜੀ ਨੇ ਆਪਣੇ ਸ਼ਿਕਾਰੀ ਕੁੱਤੇ ਰੱਖੇ ਸਨ, ਉਹਨਾਂ ਦੇ ਵਿੱਚ ਸਾਧ ਸੰਗਤ ਜੀਓ ਚੰਦੂ ਪਾਪੀ ਨੂੰ ਰੱਖਿਆ ਗਿਆ। ਫਿਰ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਘੁਮਾਇਆ ਗਿਆ। ਤੇ ਜਿਹੜਾ ਭੜਭੂੰਜਾ ਸੀ ਨਾ, ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੇ ਰੇਤ ਪਾਈ ਸੀ ਤੱਤੀ, ਤੇ ਉਸ ਭੜਭੂੰਜੇ ਨੇ ਹੀ ਉਹ ਜਿਹੜਾ ਉਸਦੇ ਕੋਲ ਕੜਛਾ ਸੀ ਰੇਤ ਵਾਲਾ, ਉਸ ਦੇ ਨਾਲ ਸਾਧ ਸੰਗਤ ਜੀਓ ਇਸ ਚੰਦੂ ਪਾਪੀ ਦਾ ਜਿਹੜਾ ਮਾਰ ਮਾਰ ਕੇ ਢਿੱਡ ਪਾੜਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਦੇ ਵਿੱਚ ਇਸ ਕਥਾ ਨੂੰ ਲਿਖਿਆ। ਉਹ ਸਾਰਾ ਬਿਰਤਾਂਤ ਹੈ ਸੂਰਜ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਜਿਹੜਾ ਸ਼ਹਾਦਤਾਂ ਦਾ ਸਿਲਸਿਲਾ ਹੈ ਇਹ ਅੱਜ ਤੱਕ ਚੱਲਦਾ ਆ ਰਿਹਾ ਸਾਧ ਸੰਗਤ ਜੀ, ਉਹ ਖਤਮ ਨਹੀਂ ਹੋਇਆ। ਤੇ ਫਿਰ 10ਵੇਂ ਪਾਤਸ਼ਾਹ ਵੇਲੇ ਬੜੀਆਂ ਸ਼ਹੀਦੀਆਂ ਹੋਈਆਂ, ਤੇ 18ਵੀਂ ਸਦੀ ਦੇ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ, ਜਿਹੜਾ ਜ਼ਕਰੀਆ ਖਾਨ ਸੀ ਨਾ ਲਾਹੌਰ ਦਾ ਸੂਬੇਦਾਰ, ਉਸ ਨੇ ਦਾਇਆ ਕੀਤਾ ਕਿ ਮੈਂ ਪੰਜਾਬ ਦੇ ਵਿੱਚ ਇੱਕ ਵੀ ਸਿੱਖ ਰਹਿਣ ਨਹੀਂ ਦੇਣਾ, ਮੈਨੂੰ ਪੰਜਾਬ ਦੇ ਵਿੱਚ ਕੋਈ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਸ਼ਹੀਦ ਮਹਤਾਬ ਸਿੰਘ ਦੇ ਪੋਤਰੇ ਹੋਏ ਹਨ, ਜਿਨ੍ਹਾਂ ਨੇ ਮੱਸੇ ਦਾ ਸਿਰ ਵੱਢਿਆ ਹੈ, ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਬੁੱਢੇ ਦਲ ਦੇ ਮੀਤ ਜਥੇਦਾਰ, ਜਿਹੜੇ 12,000 ਘੋੜ ਸਵਾਰ ਉਹਨਾਂ ਦੇ ਨਾਲ ਫੌਜ ਚੜ੍ਹਦੀ ਸੀ, ਇੱਡੇ ਜਵਾਨ ਸਨ, ਜਿਹੜੇ 7-7 ਫੁੱਟੇ ਜਵਾਨ ਕਾਬਲ ਦੇ ਰਹਿਣ ਵਾਲੇ ਗਿਲਜਾ ਜਿਨ੍ਹਾਂ ਨੂੰ ਪਠਾਨ ਕਹਿੰਦੇ ਸਨ, ਜਿਹੜੇ 100-100 ਕਿਲੋਮੀਟਰ ਤੱਕ ਤੁਰੇ ਜਾਂਦੇ ਸਨ, 15 ਕਿਲੋਮੀਟਰ ਬਾਅਦ ਉਹਨਾਂ ਨੂੰ ਆਪਣਾ ਘੋੜਾ ਬਦਲਣਾ ਪੈਂਦਾ ਸੀ, 7.5-7 ਮਣ ਜਿਹੜਾ ਭਾਰ ਆਪਣੇ ਨਾਲ ਚੁੱਕਦੇ ਸਨ। ਭਾਈ ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ 2 ਪਠਾਣਾਂ ਨੂੰ ਗਿੱਚੀਓ ਫੜਦੇ ਸਨ, ਏਡੇ ਜਵਾਨਾਂ ਨੂੰ ਕਿਸੇ ਦਰਖਤ ਦੇ ਨਾਲ ਜਾਂ ਕਿਸੇ ਦੀਵਾਰ ਦੇ ਨਾਲ ਮਾਰ ਕੇ ਉਹਨਾਂ ਦਾ ਸਿਰ ਫੇਰ ਦਿੰਦੇ ਸਨ, ਏਡੇ ਜਵਾਨ ਸਨ। ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ ਬੁੱਢੇ ਦਲ ਦੇ ਮੀਤ ਜਥੇਦਾਰ ਹੋਏ ਹਨ, ਉਹਨਾਂ ਦੇ ਦੋਤਰੇ ਸਨ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ, ਤੁਹਾਡੇ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਸੀ, ਜਿਹਨੇ ਪੰਥ ਪ੍ਰਕਾਸ਼ ਦੀਆਂ ਸਾਧ ਸੰਗਤ ਜੀ ਸਟੀਕ ਬਣਾ ਕੇ ਨਾ ਪੋਥੀਆਂ ਬਣਵਾ ਕੇ ਉਹ ਸਾਰੇ ਯੂਰਪ ਦੇ ਵਿੱਚ ਵੰਡੀਆਂ ਸਾਧ ਜੀ। ਤੁਹਾਡੇ ਇੰਗਲੈਂਡ ਦੀ ਮਹਾਰਾਣੀ ਸੀ ਵਿਕਟੋਰੀਆ, ਤੇ ਜਰਨਲ ਜਿਹੜਾ ਪੰਜਾਬ ਦੇ ਵਿੱਚ ਗਿਆ ਸੀ ਜਰਨਲ ਆਫਟਰ ਲੋਨੀ, ਉਸ ਨੇ ਸਾਧ ਸੰਗਤ ਜੀ ਜਿਹੜਾ ਸਾਰਾ ਇਤਿਹਾਸ ਸੀ ਖਾਲਸੇ ਪੰਥ ਦਾ ਭਾਈ ਰਤਨ ਸਿੰਘ ਜੀ ਭੰਗੂ ਦੇ ਕੋਲੋਂ ਸੁਣਿਆ ਸੀ। ਤੇ ਫਿਰ ਉਹ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਇਹ ਪੰਕਤੀਆਂ ਆਉਂਦੀਆਂ ਨੇ ਪੰਥ ਪ੍ਰਕਾਸ਼ ਦੇ ਵਿੱਚ, ਸਿੰਘਣ ਪਾਇਓ ਰਾਜ ਕਿਮ ਦੀਨੋ ਪਾਤਸ਼ਾਹੀ, ਵੀ ਸਿੰਘਾਂ ਨੇ ਕਿਵੇਂ ਰਾਜ ਪ੍ਰਾਪਤ ਕੀਤਾ ਤੇ ਇਹਨਾਂ ਨੂੰ ਕਿਵੇਂ ਪਾਤਸ਼ਾਹੀ ਪ੍ਰਾਪਤ ਹੋਈ, ਇਹ ਮਹਾਰਾਣੀ ਵਿਕਟੋਰੀਆ ਨੇ ਪੁੱਛਿਆ ਸਾਧ ਸੰਗਤ ਜੀ। ਤੇ ਭਾਈ ਰਤਨ ਸਿੰਘ ਜੀ ਭੰਗੂ ਲਿਖਦਾ ਹੈ ਜ਼ਕਰੀਆ ਖਾਨ ਨੇ ਇਹ ਐਲਾਨ ਕਰ ਦਿੱਤਾ ਵੀ ਪੰਜਾਬ ਦੇ ਵਿੱਚ ਇੱਕ ਵੀ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ। ਕਹਿਣ ਲੱਗੇ ਜਿਨ ਕੇ ਸਿਰ ਪਰ ਹੋਵੇ ਕੇਸ, ਰਹਿ ਨਾ ਤੈਨੋ ਆਪਣੇ ਦੇਸ਼, ਕੇਸਣ ਵਾਲੇ ਜੋ ਨਰ ਹੋਈ, ਬਾਲਕ ਬਿਰਧ ਨਾ ਛੱਡਿਓ ਕੋਈ। ਕਹਿਣ ਲੱਗੇ ਭਾਵੇਂ ਬਜ਼ੁਰਗ ਹੈ, ਭਾਵੇਂ ਬੱਚਾ, ਭਾਵੇਂ ਜਵਾਨ ਹੈ, ਕੋਈ ਵੀ ਮੈਨੂੰ ਪੰਜਾਬ ਦੇ ਵਿੱਚ ਸਿੱਖ ਨਜ਼ਰ ਨਹੀਂ ਆਉਣਾ ਚਾਹੀਦਾ। ਤੇ ਜਿਹੜਾ ਸਿਰ ਵੱਢ ਕੇ ਲਿਆਂਦਾ ਸੀ ਉਸਦਾ 80 ਰੁਪਈਏ ਮੁੱਲ ਪੈਂਦਾ ਸੀ, ਤੇ ਜਿਹੜਾ 10 ਪਾਉਂਦਾ ਸੀ ਉਸ ਨੂੰ 50 ਰੁਪਈਏ ਦਿੱਤੇ ਜਾਂਦੇ ਸਨ। ਤੇ ਕੀ ਹੋਇਆ, ਕਈ ਨਾ ਜਿਹੜੇ ਜ਼ਕਰੀਆ ਖਾਨ ਦੇ ਟੋਟ ਛੱਡੇ ਹੋਏ ਸਿਪਾਹੀ, ਇਹਨਾਂ ਦੇ ਵਿੱਚ ਬੜਿਆਂ ਨੇ ਰੋਲ ਪਲੇ ਕੀਤਾ, ਕਰਮਾ ਛੀਨਾ, ਰਾਮਾ ਰੰਧਾਵਾ, ਸਾਹਿਬ ਰਾਏ ਪੰਨੂ ਨਸ਼ਹਿਰੇ ਦਾ ਰਹਿਣ ਵਾਲਾ, ਹਰ ਭਗਤ ਨਰੰਜੜੀਆਂ ਜੰਡਿਆਲੇ ਦਾ ਰਹਿਣ ਵਾਲਾ, ਜਿਹਨੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਵਾਇਆ, ਇਹ ਜਿਹੜੇ ਟੋਟ ਸਨ, ਪਿੰਡਾਂ ਦੇ ਚੌਧਰੀ ਸਨ, ਮੁਕਬਰੀ ਲਾਲ ਸਨ, ਜਿਹੜੇ 10 ਪਾਉਂਦੇ ਸਨ ਵੀ ਫਲਾਣੇ ਪਿੰਡ ਦੇ ਵਿੱਚ ਇੰਨੇ ਸਿੰਘ ਰਹਿੰਦੇ ਹਨ। ਤੇ ਉਹਨਾਂ ਨੇ ਕੀ ਕਰਨਾ, ਜ਼ਕਰੀਆ ਦੇ ਸਿਪਾਹੀਆਂ ਨੇ ਬੀਬੀਆਂ ਦੇ ਸਿਰ ਵੱਢ ਕੇ ਲਿਜਾਣ ਲੱਗੇ। ਜ਼ਕਰੀਆ ਖਾਨ ਦੇ ਕੋਲ ਜਦੋਂ ਜਾ ਕੇ ਪੇਸ਼ ਕਰਦੇ ਨਾ, ਤੇ ਜਦੋਂ ਜ਼ਕਰੀਆ ਖਾਨ ਨੇ ਕਹਿਣਾ ਵੀ ਇਹ ਕਿਸੇ ਬੀਬੀ ਦਾ ਸਿਰ ਲੱਗ ਰਿਹਾ, ਤੇ ਉਹਨਾਂ ਨੇ ਪਤਾ ਕੀ ਕਹਿਣਾ ਅੱਗੋਂ, ਕਹਿਣ ਲੱਗੇ ਨਹੀਂ ਸਾਹਿਬ ਬਹਾਦਰ, ਇਹ ਹਲੇ ਅਣਦਾੜੀਆ ਸਿੱਖ ਹੈ, ਇਹਦੇ ਚਿਹਰੇ ਤੇ ਦਾੜੀ ਨਹੀਂ ਫੁੱਟੀ, ਤੇ ਜਾ ਕੇ 80-80 ਰੁਪਈਏ ਨਾਮ ਲੈਣਾ। ਤੇ ਜ਼ਕਰੀਆ ਖਾਨ ਨੇ ਜਿੰਨੇ ਵੀ ਲਾਹੌਰ ਦੇ ਮਨਾਰੇ ਸਨ ਨਾ, ਆਹ ਜਿਹੜੇ ਬੁਰਜੀਆਂ ਬਣੀਆਂ ਹੁੰਦੀਆਂ ਨੇ ਨਾ, ਆਪਾਂ ਗੁਰਦੁਆਰੇ ਦੇ ਆਲੇ ਦੁਆਲੇ ਬੁਰਜੀਆਂ ਬਣਾਈਆਂ ਨੇ, ਤੇ ਉਹ ਸਾਰੇ ਜਿਹੜੇ ਮਨਾਰੇ ਲਾਹੌਰ ਦਰਬਾਰ ਦੇ ਕਿਲੇ ਦੇ, ਉਹ ਸਾਰੇ ਸਿੰਘਾਂ ਦੇ ਸਿਰਾਂ ਦੇ ਨਾਲ ਚਿਣ ਦਿੱਤੇ ਜ਼ਕਰੀਆ ਖਾਨ ਨੇ, ਵੀ ਸਿੰਘਾਂ ਦੇ ਅੰਦਰ ਇੰਨਾ ਖੌਫ ਬਣ ਜੇ ਵੀ ਇਹ ਕੋਈ ਸਿੰਘ ਨਾਮ ਦੀ ਚੀਜ਼ ਨਾ ਰਹਿ ਜੇ, ਇੰਨਾ ਖੌਫ ਖਾਣ ਲੱਗ ਜਾਣ, ਡਰਨ ਲੱਗ ਜਾਣ। ਤੇ ਭਾਈ ਰਤਨ ਸਿੰਘ ਜੀ ਭੰਗੂ ਲਿਖਦਾ ਹੈ ਪੰਥ ਪ੍ਰਕਾਸ਼ ਦੇ ਵਿੱਚ, ਜ਼ਕਰੀਆ ਖਾਨ ਨੇ ਕੀ ਕਰਨਾ, ਕਈਆਂ ਨੂੰ ਚਰਖੜੀਆਂ ਦੇ ਚਾੜ ਦਿੱਤਾ, ਕਈਆਂ ਨੂੰ ਫਾਂਸੀਆਂ ਦੇ ਰੱਸਿਆਂ ਦੇ ਟੰਗ ਦਿੱਤਾ, ਤੇ ਕਈਆਂ ਨੂੰ ਨਾ ਡੂੰਘੇ ਟੋਏ ਪੱਟ ਕੇ, ਭੱਟ ਭਿੱਖਾ ਜੀ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਉਹਨਾਂ ਦੇ ਸਵਈਏ ਪੜ੍ਹਦੇ ਹਾਂ, ਉਹਨਾਂ ਦੇ ਪਰਿਵਾਰ ਦੇ 7 ਮੈਂਬਰ, 7 ਜੀ, ਜ਼ਕਰੀਆ ਖਾਨ ਨੇ ਇੱਕ ਵੱਡਾ ਸਾਰਾ ਟੋਇਆ ਪੱਟ ਕੇ ਉਸ ਦੇ ਵਿੱਚ ਉਹਨਾਂ ਨੂੰ ਸੁੱਟ ਦਿੱਤਾ, ਤੇ ਉੱਤੋਂ ਮਿੱਟੀ ਪਵਾ ਕੇ ਉਸ ਦੇ ਵਿੱਚ ਦੱਬ ਦਿੱਤਾ ਜਿਉਂਦਿਆਂ ਨੂੰ। ਸਾਧ ਸੰਗਤ ਜੀ, ਉਹ ਕਿਵੇਂ ਉਹਨਾਂ ਦੇ ਪ੍ਰਾਣ ਨਿਕਲੇ ਹੋਣੇ ਨੇ, ਕਿਵੇਂ ਉਹ ਸ਼ਹੀਦ ਹੋਏ ਹੋਏ ਨੇ। ਤੇ ਕਈਆਂ ਨੂੰ ਨਾ ਜਿਹੜੇ ਪਿੰਡਾਂ ਦੇ ਵਿੱਚੋਂ ਤੁਸੀਂ ਆਏ ਜੇ, ਵੱਡੇ ਵੱਡੇ ਮੁਗਲੀਏ ਹੁੰਦੇ ਸਨ, ਦੌਰੀ ਸੋਟੇ, ਜਿਨ੍ਹਾਂ ਦੇ ਵਿੱਚ ਬੀਬੀਆਂ ਦੌਰੀਆਂ ਦੇ ਵਿੱਚ ਮਸਾਲਾ ਪੀਂਦੀਆਂ ਸਨ, ਵੱਡੇ ਵੱਡੇ ਜਿਹੜੇ ਸਲੋਤਰ ਜਿਹਨੂੰ ਕਹਿੰਦੇ, ਜਿਹਦੇ ਨਾਲ ਆਪਾਂ ਰਗੜਾ ਪਾਣੀ ਲਾਉਂਦੇ ਹਾਂ, ਸਿੰਘਾਂ ਦੇ ਹੱਥ ਪੈਰ ਬੰਨ ਕੇ, ਅੱਗੇ ਪਿੱਛੇ ਹੱਥ ਪੈਰ ਬੰਨ ਕੇ ਉਹ ਵੱਡੇ ਵੱਡੇ ਮੁਗਲੀਆਂ ਦੇ ਨਾਲ ਸਿਰ ਫੇਰ ਦਿੰਦਾ ਸੀ, ਤੇ ਕਈਆਂ ਦੇ ਹੱਥ ਪੈਰ ਬੰਨ ਕੇ ਘੋੜਿਆਂ ਦੇ ਮਗਰ, ਘੋੜਿਆਂ ਦੇ ਪਿੱਛੇ ਹਾਥੀਆਂ ਦੇ ਪਿੱਛੇ ਬੰਨ ਕੇ ਅੱਗੇ ਨੂੰ ਤੋਰ ਦੇਣੇ, ਇੱਕ ਲੱਤ ਇੱਧਰ ਬੰਨ ਦੇਣੀ, ਇੱਕ ਇੱਧਰ ਬੰਨ ਦੇਣੀ, ਇਸ ਤਰ੍ਹਾਂ ਸ਼ਹੀਦ ਕੀਤੇ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਕਈ ਚਰਖ ਕਈ ਫਾਂਸੀ ਟੰਗੇ, ਕਈ ਗਸੀਟੇ ਕਈਆਂ ਕਹਿ ਸਿਰ ਮੁਗਲੀਆਂ ਸੋ ਕੁੱਟੇ, ਕਈ ਧਰਤੀ ਮੈਂ ਗੱਡੇ, ਕਈਆਂ ਨੂੰ ਚਰਖੜੀਆਂ ਦੇ ਫਾਹੇ ਲਾ ਦਿੱਤਾ, ਕਈਆਂ ਨੂੰ ਫਾਂਸੀਆਂ ਦਾ ਟੰਗ ਦਿੱਤਾ, ਕਈਆਂ ਨੂੰ ਧਰਤੀ ਦੇ ਵਿੱਚ ਗੱਡ ਕੇ ਸ਼ਹੀਦ ਕਰ ਦਿੱਤਾ। ਇਹ ਸਾਧ ਸੰਗਤ ਜੀਓ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਇੱਕ ਤਾਰ ਚੱਲੀ, ਸ਼ਹੀਦਾਂ ਦੇ ਸਰਤਾਜ ਆਪਾਂ ਨੂੰ ਕਹਿੰਦੇ ਹਾਂ। ਵੱਡਾ ਕੱਲੂ ਘਰ ਹੈ ਸਾਹ ਸੰਗਤ ਜੀ ਮਲੇਰ ਕੋਟਲੇ ਕੁੱਪਰ ਹੀੜੇ ਦੇ ਮੈਦਾਨ ਦੇ ਵਿੱਚ ਹੋਇਆ। ਅਹਿਮਦ ਸ਼ਾਹ ਅਬਦਾਲੀ 2.5-3 ਲੱਖ ਫੌਜ ਲੈ ਕੇ ਕਾਬਲ ਤੋਂ ਚੜ੍ਹਿਆ। ਲੁਧਿਆਣੇ ਜ਼ਿਲ੍ਹੇ ਦੇ ਵਿੱਚ 3 ਪਿੰਡ ਪੈਂਦੇ ਨੇ, ਨਾਰੰਗਵਾਲ, ਗੁੱਜਰਵਾਲ, ਫੱਲੇਵਾਲ, ਜਿਹੜੇ ਉੱਧਰੋਂ ਆਏ ਨੇ ਵੀਰ ਭਰਾ ਪੰਜਾਬ ਦੇਸ਼ ਤੋਂ। ਉੱਥੋਂ ਇਹ ਜਿਹੜਾ ਕਾਂਡ ਸੀ ਸਿੱਖਾਂ ਦਾ ਸ਼ੁਰੂ ਹੋਇਆ। ਨਾਰੰਗਵਾਲ, ਗੁੱਜਰਵਾਲ, ਫੱਲੇਵਾਲ ਤੋਂ ਲੈ ਕੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕੁਤਬਾ ਬਾਮਣੀ ਪਿੰਡ ਪੈਂਦਾ, ਗਹਿਲਾ ਪਿੰਡ ਪੈਂਦਾ ਹੈ। ਉੱਥੋਂ ਤੱਕ ਸਾਧ ਸੰਗਤ ਜੀ ਉਹ ਅਬਦਾਲੀ ਸੀ ਜਿਹੜਾ ਸਿੰਘਾਂ ਨੂੰ ਮਾਰਦਾ ਗਿਆ, ਤੇ 12 ਦੀਆਂ 12 ਮਿਸਲਾਂ ਇਸ ਦੇ ਵਿੱਚ ਸਾਧ ਸੰਗਤ ਜੀ ਉਹ ਜੰਗ ਕਰ ਰਹੀਆਂ ਸਨ। ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ ਉਹ ਵੀ ਸ਼ਹੀਦ ਹੋ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਚੜ੍ਹ ਸਿੰਘ, ਉਸ ਨੂੰ 19 ਫੱਟ ਲੱਗੇ ਇਸ ਜੰਗ ਦੇ ਵਿੱਚ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ, ਉਹਨਾਂ ਨੂੰ 21 ਫੱਟ ਲੱਗੇ ਤੀਰਾਂ, ਤਲਵਾਰਾਂ, ਗੋਲੀਆਂ ਦੇ ਇਸ ਜੰਗ ਦੇ ਵਿੱਚ। ਤੇ ਬੜੇ ਬੀਬੀਆਂ, ਬਜ਼ੁਰਗ, ਬੱਚੇ ਉਹ ਸਾਰੇ ਘਿਰ ਗਏ ਸਾਧ ਸੰਗਤ ਜੀ ਇਸ ਕੱਲੂ ਘਾਰੇ ਦੇ ਵਿੱਚ। 35 ਤੋਂ ਲੈ ਕੇ 50 ਹਜ਼ਾਰ ਸਿੰਘ ਇਸ ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਹਨ। ਜਦੋਂ ਤੁਹਾਨੂੰ ਮਲੇਰਕੋਟਲੇ ਜਾਣ ਦਾ ਮੌਕਾ ਬਣੇ, ਉੱਥੋਂ ਹੀ 10-15 ਕਿਲੋਮੀਟਰ ਦੀ ਦੂਰੀ 'ਤੇ ਇਹ ਸਥਾਨ ਬਣਿਆ, ਸ਼ਹੀਦਾਂ ਦੀ ਯਾਦਗਾਰ ਸ਼ਹੀਦਗੰਜ ਗੁਰਦੁਆਰਾ ਬਣਿਆ ਹੈ। ਅਤੇ ਕਾਨੂੰਵਾਨ ਦੇ ਛੰਭ ਦੇ ਵਿੱਚ ਸਾਧ ਸੰਗਤ ਜੀ ਉਹ ਜਿਹੜਾ ਸੂਬੇਦਾਰ ਸੀ ਲਾਹੌਰ ਦਾ, ਸ਼ਾਹ ਨਵਾਜ਼ ਖਾਨ ਅਤੇ ਲੱਖੂ ਪਾਪੀ ਜਿਹੜਾ ਲਖਪਤ ਰਾਏ, ਜਿਹੜੇ ਬਟਾਲੇ ਦੇ ਰਹਿਣ ਵਾਲੇ ਸਨ, ਦੋਨੋਂ ਭਰਾ ਲਖਪਤ ਰਾਏ ਅਤੇ ਜਸਪਤ ਰਾਏ, ਲਖਪਤ ਰਾਏ ਨੇ ਇਹ ਹਈਆ ਕੀਤਾ ਕਿ ਇੱਕ ਨਾਨੂ ਖੱਤਰੀ ਹੋਇਆ, ਪੰਥ ਪ੍ਰਕਾਸ਼ ਦੇ ਵਿੱਚ ਬਚਨ ਲਿਖੇ ਨੇ, ਜਿਹਨੇ ਪੰਥ ਚਲਾਇਆ ਸੀ ਅਤੇ ਮੈਂ ਵੀ ਲਖਪਤ ਰਾਏ ਹਾਂ, ਮੈਂ ਲੱਖੂ ਹਾਂ, ਮੈਂ ਇਸ ਪੰਥ ਨੂੰ ਖਤਮ ਕਰ ਦੇਣਾ। ਸਾਧ ਸੰਗਤ ਜੀ ਉਹ ਲੱਖੂ ਪਾਪੀ ਸ਼ਾਹ ਨਵਾਜ਼ ਖਾਨ ਕਾਨੂੰਵਾਨ ਦੇ ਛੰਭਾਂ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਕੱਲੂ ਘਾਰਾ ਹੋਇਆ, ਉੱਥੇ ਵੀ 15-20 ਹਜ਼ਾਰ ਸਿੰਘ ਇੱਕ ਦਿਨ ਦੇ ਵਿੱਚ ਸ਼ਹੀਦ ਹੋਏ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ, ਤਾਂ ਹੀ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ, ਉੱਥੋਂ ਲੜੀ ਚੱਲਦੀ ਆਈ। ਅਤੇ ਹੁਣੇ ਹੀ ਆਪਾਂ 6 ਜੂਨ ਦਾ ਕੱਲੂ ਘਾਰਾ ਮਨਾਇਆ ਹੈ। ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਹਕੂਮਤ ਚੇਂਜ ਹੋਈ ਹੈ ਪਰ ਜਿਹੜੀ ਸੋਚ ਹੈ ਉਹ ਨਹੀਂ ਚੇਂਜ ਹੋਈ, ਉਸ ਦੇ ਵਿੱਚ ਤਬਦੀਲੀ ਨਹੀਂ ਆਈ। ਜੂਨ 1984 ਦੇ ਵਿੱਚ ਆਪਾਂ ਦੇਖਿਆ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿੰਨੇ ਟੈਂਕਾਂ, ਤੋਪਾਂ, ਗੋਲੇ ਚੱਲੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਵੀ ਇਸ ਸਿੱਖ ਕੌਮ ਨੂੰ ਖਤਮ ਕਰ ਦਈਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ, ਕਰਫਿਊ ਖੋਲ ਦਿੱਤਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸਾਰੇ ਦਾਖਲ ਹੋ ਜਾਣ, ਅਤੇ ਫਿਰ ਬਾਅਦ ਦੇ ਵਿੱਚ ਕਰਫਿਊ ਬੰਦ ਕਰ ਦਿੱਤਾ ਵੀ ਇੱਕੋ ਵਾਰੀ ਇਹਨਾਂ ਸਾਰਿਆਂ ਨੂੰ ਖਤਮ ਕਰਾਂਗੇ ਸਾਧ ਸੰਗਤ ਜੀਓ। ਪਰ ਸਾਧ ਸੰਗਤ ਜੀਓ ਇਹ ਖਾਲਸਾ ਪੰਥ ਹੈ ਜਿਹੜਾ ਉਦੋਂ ਵੀ ਨਹੀਂ ਮੁੱਕਿਆ, ਉਦੋਂ ਵੀ ਨਹੀਂ ਖਤਮ ਹੋਇਆ। ਅਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਹਨ, ਇਹ ਖਾਲਸਾ ਜਿਹੜਾ ਸਾਜਿਆ ਹੈ ਉਸ ਅਕਾਲ ਪੁਰਖ ਪਰਮੇਸ਼ਰ ਨੇ ਆਪਣੀ ਮੌਜ ਦੇ ਵਿੱਚ ਸਾਜਿਆ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਇਹ ਮੈਂ ਜਿਹੜੀ ਚੀਜ਼ ਹੈ ਬੜੇ ਪ੍ਰੇਮ ਨਾਲ ਬਣਾਈ ਹੈ, ਮੈਂ ਨਹੀਂ ਤੈਨੂੰ ਦੇਣੀ, ਇਸ ਨੂੰ ਮੈਂ ਸਾਂਭ ਸਾਂਭ ਕੇ ਰੱਖਿਆ, ਬੜੀ ਗੌਰ ਦੇ ਨਾਲ ਮੈਂ ਇਸ ਨੂੰ ਰੱਖਦਾ। ਅਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਜਿਹੜਾ ਖਾਲਸਾ ਪੰਥ ਹੈ ਉਸ ਅਕਾਲ ਪੁਰਖ ਪਰਮੇਸ਼ਰ ਜਦੋਂ ਮੌਜ ਦੇ ਵਿੱਚ ਆਇਆ ਤੇ ਫਿਰ ਸਾਧ ਸੰਗਤ ਜੀ ਉਸਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਜਿਹੜਾ ਅਕਾਲ ਪੁਰਖ ਪਰਮੇਸ਼ਰ ਨੇ ਆਪ ਬਣਾਇਆ ਉਸ ਨੂੰ ਕੋਈ ਮਿਟਾ ਸਕਦਾ? ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮਾਤਮਾ ਨੇ ਆਪਣੀ ਮੌਜ ਦੇ ਵਿੱਚ ਬਣਾਇਆ। ਅਖੀਰ ਦੇ ਵਿੱਚ ਸਤਿਗੁਰੂ ਜੀ ਦੇ ਬਚਨ ਹਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ, ਜਿਨ ਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਇਨ ਕੀ ਸੰਸਰ ਜੋ ਕਰੈ ਡੁੱਬ ਜਾਏ ਉਸ ਕੁਲ ਸਾਥ। ਕਹਿਣ ਲੱਗੇ ਜਿਹੜੇ ਖਾਲਸੇ ਪੰਥ ਦੀ ਸਿਰਜਣਾ ਅਸੀਂ ਆਪਣੇ ਹੱਥਾਂ ਦੇ ਨਾਲ ਕੀਤੀ ਹੈ। ਜਿਹੜਾ ਵੀ ਇਸ ਖਾਲਸੇ ਪੰਥ ਦੀ ਬਰਾਬਰੀ ਕਰੇਗਾ, ਜਿਹੜਾ ਵੀ ਇਸ ਨੂੰ ਮਿਟਾਉਣਾ ਚਾਹੇਗਾ, ਉਸ ਦੀਆਂ ਸੱਤੇ ਦੀਆਂ ਸੱਤੇ ਕੁੱਲਾਂ ਗਰਕ ਹੋ ਜਾਣਗੀਆਂ, ਉਹ ਖਤਮ ਹੋ ਜਾਣਗੀਆਂ। ਤੇ ਸਾਧ ਸੰਗਤ ਜੀ, ਉਹ ਆਪਾਂ ਦੇਖਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਖਾਲਸੇ ਪੰਥ ਨੂੰ ਖਤਮ ਕਰਨ ਦਾ ਯਤਨ ਕੀਤਾ, ਨਾ ਜੋ ਚੰਦੂ ਹੈ, ਨਾ ਜਹਾਂਗੀਰ ਹੈ, ਨਾ ਉਹ ਅਬਦਾਲੀ ਹੈ, ਨਾਦਰ ਹੈ, ਜਕਰੀਆ ਹੈ, ਤੇ ਨਾ ਹੀ ਸਾਧ ਸੰਗਤ ਜੀ ਉਹ 1984 ਵਾਲੀ ਜਿਹੜੀ ਇੰਦਰਾ ਹੈ, ਉਹ ਸਾਰੇ ਸਾਧ ਸੰਗਤ ਜੀ ਮੁੱਕ ਗਏ। ਤੇ ਆ ਖਾਲਸਾ ਪੰਥ ਅੱਜ ਵੀ ਜਿਉਂਦਾ ਪਿਆ ਤੁਹਾਡੇ ਸਾਹਮਣੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਰਾਜ ਕਰਦੇ ਪਏ ਹੋ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਹਨ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੋਟਾਨ ਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਜੀ ਦੀਆਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਅਤੇ ਉੱਥੇ ਹੀ ਨਾਲ ਹੀ ਕੋਟਾਨ ਕੋਟ ਸ਼ੁਕਰ ਹੈ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਆਪ ਜੀ ਦੀਆਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ। ਸੋ ਵਿਚਾਰਾਂ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾਵਣੇ ਆਈਆਂ, ਸਭ ਦੋਤਾਂ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋਕ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨਕੇ ਮਨ ਵਸਿਆ, ਬਾਜੇ ਸਭ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਉਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀਆਂ ਇਹ ਬੜਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਬਾਜੇ ਪੰਚ ਸ਼ਬਦ ਜਿਤ ਘਰ ਸੁਭਾਗੇ, ਘਰ ਸੁਭਾਗੇ ਸਾਧ ਬਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਤੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਬਾਜੇ, ਆਨੰਦ ਸੁਣੋ ਬੜਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਬਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈਰ ਦਾ, ਤੁਮ ਮਾਤ ਪਿਤਾ ਹਮ ਬਾਰਕ ਤੇ।

ਅਵੇਤਾ ਸਭਥਾਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਥਾਂ ਸਾਹਿਬ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੰਡਠ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਧਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਾਂ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆਵ ਜਿਤਿਆਵ ਨੂੰ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨੱਚਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਸਤਿਗੁਰ ਸੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ ਸਤਿਗੁਰ ਸੇ ਪਾਤਸ਼ਾਹ ਜੀ ਹਫ਼ਤਾਵਾਰੀ ਸਦਾਮ ਦੀਵਾਨ ਸਜਾਏਗਨ ਸਜੇ ਹੋਏ ਦੀਵਾਨਾਂ ਵਿੱਚ ਗੁਰ ਸ਼ਬਦ ਚੌਂਕੇ ਕਥਾ ਵਿਖਿਆਨ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦਿਆਂ ਕਥਾ ਵਿਖਿਆਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਤੇ ਜਾਣ ਕੇ ਮਾਫ਼ ਕਰਨਾ ਕੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਘ ਹੋ ਕੇ ਸਹਾਇਤਾ ਕਰਨੀ ਗਰੀਬ ਨੂੰ ਅੱਜ ਸਤਿਗੁਰ ਸੇ ਪਾਤਸ਼ਾਹ ਜੇ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਐਸ ਵੇਲੇ ਆਪ ਆਪਣੇ ਮੁਖਾਰ ਵਿੱਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਦੀਵਾਨਾਂ ਦੀ ਸਮਾਪਤੀ ਹੈ ਜੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਜ ਰਾਸ ਕਰਨੇ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੇ ਮਿਲਿਆ ਵਿਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਕੋਲ।

ਦੇਹ ਨਾਮ ਕਰੇ ਆਪਣੇ ਚਿਹਰੇ ਆਪਣੀ ਸਵਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਬਿਸਰ ਨਾਹੀ ਪੂਰਨ ਗੁਣ ਤਾਸ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨੇ ਆਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ ਸਤਨਾਮ ਸ੍ਰੀ ਵਾਹਿਗੁਰੂ ਜੀ

ਸੂਹੀ ਤਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰੇ ਸੋ ਹੋਏ ਤੁਧ ਬਿਨ

ਸਦਾ ਸਦਾ ਜਪ ਨਾਨਕ ਏਕ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ।

ਸਿਮਰ ਜਨਸ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਜਿਨ ਜਪਿਆ ਤਿਸ ਕੋ ਬਲਿਹਾਰ, ਤਿਸ ਕੇ ਸੰਗ ਤਰੇ ਸੰਸਾਰ। ਕਹੋ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਲੰਗ ਘਰ ਦੂਜਾ ਮਹੱਲਾ ਪੰਜਵਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ, ਸਭ ਉੱਪਰ ਪਾਰ ਬ੍ਰਹਮ ਦਤਾਰ, ਤੇਰੀ ਟੇਕ ਤੇਰਾ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਡੋਹੇ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ ਠੰ

से अगे मंदिरिया नानक कह सुन बिनो सुहागना मूं दस दिखा।

ਸ਼ਬਦ ਸੁਰਤ ਲੈ ਵਲੀਨ ਹੋਏ ਅਨਭਉ ਅਗਨ ਕਢਾਏ ਗਹਿਣਾ ਉਹ ਸ਼ਬਦ ਸੁਰਤ ਲੈ ਵਲੀਨ ਹੋਏ ਸ਼ਬਦ ਸੁਰਤ

Thank you.

अलख सुखाया जैसे विखे हित पर नारी।

आधार नाम नारायण रस नाम जीवन पद कारण

सखिए प्रभु मिलन निशान।

fight, fight, fight, fight, fight, fight, fight.

सोहंग आप पछाणिए शब्द भेद पति आए गुरमुख।

ਭੁੱਲ ਖੰਡੇ ਤਾਰ ਹੋਏ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਗੁਰਮੁਖ ਆਪ ਪਛਾਣੀ ਹੈ ਅਵਰ ਕੇ ਕਰੇ ਕਰਾਏ ਅਵਰ ਕੇ

eso que es

ਜੋ ਚੁਕੰਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੇ ਸੋ ਮਿਲੇ।

सोहंग आप पछाणिए शब्द भेद पतियाए गुरमुखी आप पछाणिए।

जालो ऐसी रीत जितना प्यारा विसरे जालो ऐसी

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਪਹੀ ਮਨ ਪਹੀ ਸਹਿਜ ਸਮਾਧ ਸਦਾ ਲਿਵ ਹਰ ਸਿਓ ਜੀਵਾ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿਜ

निज कर ताड़ी लाई शुद्ध रस नाम महारस मीठा शुद्ध रस